0: ਦਾ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਿੱਥੇ ਪੋਥੀਆਂ ਪ੍ਰਕਾਸ਼ ਲਗਭਗ ਸਾਰੇ ਕਿਤੇ ਹੋ ਗਈਆਂ ਨੇ, ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਆਪਣੀ ਆਪਣੀ ਜਗ੍ਹਾ 'ਤੇ ਸਜਣ ਦੀ ਕਿਰਪਾਲਤਾ ਕਰੋ। ਸਮਾਂ ਸਾਡਾ ਹੋ ਗਿਆ ਤਾਂ ਕਿ ਆਪਾਂ ਸਮੇਂ ਦੇ ਨਾਲ ਆਰੰਭਤਾ ਕਰ ਸਕੀਏ। ਆਪ ਜੀ ਆਪਣੀ ਆਪਣੀ ਜਗ੍ਹਾ 'ਤੇ ਕਿਰਪਾ ਕਰਕੇ ਸਜਣ ਦੀ ਕਿਰਪਾਲਤਾ ਕਰੋ, ਨਾਲ ਦੀ ਨਾਲ ਉਹਨਾਂ ਸਮਾਂ ਜਾਪ ਨਿਰੰਤਰ ਕਰਦੇ ਰਹੀਏ।

ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਨੇ ਅਪਰ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਕੀਤੀ ਹੈ ਸਾਨੂੰ ਸਾਰਿਆਂ ਨੂੰ ਆਪਣੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠਣ ਦਾ ਸੁਭਾਗ ਵਡਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਵੱਡੀ ਕਿਰਪਾ ਹਜ਼ੂਰ ਦੀ ਹੋਈ ਹੈ, ਮਹਾਰਾਜ ਸਾਡੇ ਦਰਮਿਆਨ ਆਪ ਬਿਰਾਜਮਾਨ ਨੇ ਅਤੇ ਆਪਣੀ ਪਾਵਨ ਪਵਿੱਤਰ ਗੋਦ ਵਿੱਚ ਬਿਠਾ ਕੇ ਆਪਣੀ ਪਾਵਨ ਪਵਿੱਤਰ ਗੁਰਬਾਣੀ ਦਾ ਸ਼ੁੱਧ ਉਚਾਰਨ ਸਾਨੂੰ ਸਿਖਾ ਰਹੇ ਨੇ। ਇਸ ਤੋਂ ਅਤਿਅੰਤ ਵੱਡੇ ਭਾਗ ਕੋਈ ਹੋਰ ਨਹੀਂ ਸੰਸਾਰ ਵਿੱਚ ਹੋ ਸਕਦੇ। ਜਿੰਨਾ ਸ਼ੁਕਰ ਕਰੀਏ ਗਰੀਬ ਨਿਵਾਜ ਦਾ ਓਨਾ ਹੀ ਥੋੜ੍ਹਾ ਹੈ। ਸਦਾ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਰਹਿਣਾ, ਸਤਿਗੁਰੂ ਜੀ ਕਿਰਪਾ ਕਰੋ, ਪਾਠ ਬੋਧ ਸਮਾਗਮ ਦੇ ਰਹਿੰਦੇ ਸਮੇਂ ਤੱਕ ਇਸੇ ਤਰ੍ਹਾਂ ਹੀ ਨਿਰੰਤਰ ਆਪ ਵਿੱਚ ਵਰਤ ਕੇ ਆਪ ਜੀ ਨੇ ਸੋਚੀਆਂ ਹੀ ਸੇਵਾਵਾਂ ਕਰਵਾ ਲੈਣੀਆਂ ਅਤੇ ਰੋਜ਼ ਸਾਨੂੰ ਹਾਜ਼ਰੀ ਭਰਨ ਦਾ ਨਿਰੰਤਰ ਆਪ ਜੀ ਨੇ ਬਲ ਬਖਸ਼ਿਸ਼ ਕਰਨਾ। ਸੋ ਅੱਜ ਸੰਥਿਆ ਅਸੀਂ ਪ੍ਰਾਰੰਭ ਕਰਨੀ ਹੈ ਅੰਗ ਨੰਬਰ 366 ਤੋਂ ਅੱਜ ਆਰੰਭ ਹੋਣੀ ਹੈ ਸੰਥਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਦੂਜਾ ਮਹੱਲਾ ਚੌਥਾ ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ। ਇੱਥੋਂ ਅੱਜ ਸੰਥਿਆ ਪ੍ਰਾਰੰਭ ਹੋਣੀ ਹੈ। ਇੱਕ ਬੇਨਤੀ ਜ਼ਰੂਰੀ ਆਪ ਸੰਗਤਾਂ ਦੇ ਚਰਨਾਂ ਵਿੱਚ ਕਰਨੀ ਹੈ ਕਿ ਪਿਛਲੇ ਇੱਕ ਦੋ ਦਿਨਾਂ ਤੋਂ ਦੇਖਿਆ ਗਿਆ ਹੈ ਕਿ ਕਈ ਵਾਰੀ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਫਲੂ ਹੁੰਦਾ ਜਾਂ ਕੋਈ ਬਿਮਾਰ ਹੁੰਦੇ ਅਸੀਂ ਤਾਂ ਸਾਨੂੰ ਕੋਈ ਬਹਿਣ ਵਿੱਚ ਮੁਸ਼ਕਲ ਹੁੰਦੀ ਜਾਂ ਕੋਈ ਕਿਸੇ ਰੂਪ ਵਿੱਚ ਵੀ ਸਰੀਰ ਨੂੰ ਕੋਈ ਜੇਕਰ ਦੁੱਖ ਤਕਲੀਫ ਹੋਵੇ ਤਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੈਲਥ ਡਿਪਾਰਟਮੈਂਟ ਦੀਆਂ ਇੰਸਟਰਕਸ਼ਨਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਪ ਜੀ ਨੇ ਕਿਰਪਾ ਕਰਕੇ ਸਾਈਡ 'ਤੇ ਬਹਿ ਜਾਣਾ, ਸਕਰੀਨ ਤੋਂ ਆਪ ਜੀ ਨੇ ਦਰਸ਼ਨ ਕਰਕੇ ਪਾਠ ਕਰਦੇ ਰਹਿਣਾ। ਇਹ ਕੋਸ਼ਿਸ਼ ਕਰਨੀ ਕਿ ਸੰਗਤਾਂ ਬਹੁਤ ਨੇੜੇ ਬੈਠਦੀਆਂ ਨੇ ਸੋ ਕਿਸੇ ਹੋਰ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਹੋਵੇ। ਸੋ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਸਨਿਮਰ ਇਹ ਬੇਨਤੀ ਹੈ, ਜੇਕਰ ਕਿਸੇ ਨੂੰ ਵੀ ਕੋਈ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਆਪ ਜੀ ਨੇ ਕਿਰਪਾ ਕਰਕੇ ਪਰਹੇਜ਼ ਕਰਨਾ ਹੈ, ਥੋੜ੍ਹਾ ਦੂਰ ਹੋ ਕੇ ਬਹਿ ਜਾਓ। ਇਹ ਨਹੀਂ ਕਿ ਆਉਣ ਤੋਂ ਮਨਾਹੀ ਹੈ ਕੋਈ, ਆਪ ਜੀ ਆਓ ਪਰ ਸੰਗਤ ਤੋਂ ਥੋੜ੍ਹਾ ਜਿਹਾ ਦੂਰ ਗੈਪ ਬਣਾ ਕੇ ਬਹਿ ਜਾਓ ਤਾਂ ਕਿ ਕਦੇ ਕੋਈ ਸ਼ੱਕ ਆਵੇ ਜਾਂ ਕੋਈ ਖੰਘ ਜ਼ੁਕਾਮ ਕੁਛ ਇੱਦਾਂ ਦਾ ਹੋਵੇ ਤਾਂ ਹੋਰਨਾਂ ਸੰਗਤਾਂ ਨੂੰ ਫਿਰ ਉਹਦੇ ਤੋਂ ਕੋਈ ਪ੍ਰੋਬਲਮ ਨਾ ਆਵੇ। ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਉਸ ਤੋਂ ਬਾਅਦ ਇੱਕ ਹੋਰ ਜ਼ਰੂਰੀ ਬੇਨਤੀ ਕਰਨੀ ਹੈ, ਹਜ਼ੂਰੀਏ ਦੀ ਵਰਤੋਂ ਗੁਰਬਾਣੀ ਪੜ੍ਹਨ ਵਾਸਤੇ ਅਸੀਂ ਕਰਦੇ ਹਾਂ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਹਜ਼ੂਰੀਏ ਨਾਲ ਕੁਝ ਵੀ ਕੀਤਾ ਜਾ ਸਕਦਾ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਹਜ਼ੂਰੀਏ ਨੂੰ, ਮੈਂ ਤੁਹਾਨੂੰ ਆਰੰਭਤਾ ਵਾਲੇ ਦਿਨ ਬੇਨਤੀ ਕੀਤੀ ਸੀ ਵੀ ਹਜ਼ੂਰੀਏ ਨੂੰ ਜੇ ਕਿਤੇ ਵਾਸ਼ਰੂਮ ਵਿੱਚ ਵੀ ਜਾਣਾ ਜਾਂ ਹੋਰ ਤਾਂ ਸਿਰ ਤੇ ਬੰਨ ਕੇ ਸਜਾ ਕੇ ਜਾਓ ਤਾਂ ਕਿ ਇਹਨੂੰ ਕੋਈ ਓਦਾਂ ਦੇ ਹੱਥ ਨਾ ਲੱਗਣ ਤੇ ਕੋਈ ਓਦਾਂ ਦੀ ਚੀਜ਼ ਨਾ ਲੱਗੇ, ਕੋਈ ਛਿੱਟਾ ਨਾ ਇਹਦੇ ਉੱਪਰ ਪਵੇ ਜੂਠਾ, ਜਿਹਦੇ ਕਰਕੇ ਅਸੀਂ ਮਹਾਰਾਜ ਜੀ ਦੀ ਤਾਬਿਆਂ ਨਾਲ ਲਿਜਾ ਸਕਦੇ ਹੋਈਏ। ਸੋ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਇਹ ਜ਼ਰੂਰੀ ਬੇਨਤੀ ਹੈ ਕਿ ਹਜ਼ੂਰੀਆਂ ਦਾ ਖਾਸ ਧਿਆਨ ਰੱਖੋ, ਇਹਨਾਂ ਦੀ ਸਾਫ਼ ਸਫਾਈ ਤੁਹਾਡੀ ਸਿਹਤ ਲਈ ਵੀ ਜ਼ਰੂਰੀ ਆ, ਹੋਰਨਾਂ ਸੰਗਤਾਂ ਦੀ ਸਿਹਤ ਵਾਸਤੇ ਵੀ ਜ਼ਰੂਰੀ ਆ ਅਤੇ ਜਿਹੜੀਆਂ ਹੈਲਥ ਡਿਪਾਰਟਮੈਂਟ ਦੀਆਂ ਇੰਸਟਰਕਸ਼ਨਸ ਨੇ ਉਹਨਾਂ ਵਾਸਤੇ ਵੀ ਜ਼ਰੂਰੀ ਹੈ। ਸੋ ਇਹ ਦੋ ਚਾਰ ਚੀਜ਼ਾਂ ਪਿਛਲੇ ਦਿਨਾਂ ਵਿੱਚ ਵੇਖੀਆਂ ਗਈਆਂ ਨੇ ਅਤੇ ਇਸ ਕਰਕੇ ਆਪ ਜੀ ਨੂੰ ਇਹ ਬੇਨਤੀ ਕਰਨੀ ਬੜੀ ਜ਼ਰੂਰੀ ਸੀ। ਮੈਂ ਤਾਂ ਹੀ ਆਪ ਜੀ ਦਾ ਇਹ ਦੋ ਚਾਰ ਮਿੰਟ ਸਮਾਂ ਲੈ ਰਹੇ ਹਾਂ। ਕਿਰਪਾ ਕਰਕੇ ਆਪ ਜੀ ਨੇ ਧਿਆਨ ਰੱਖਣਾ ਹਜ਼ੂਰੀਆਂ ਦਾ, ਜਦੋਂ ਕਿਤੇ ਬਾਹਰ ਵਾਸ਼ਰੂਮ ਵਗੈਰਾ ਜਾਓ ਤਾਂ ਸਿਰ 'ਤੇ ਬੰਨ ਲਓ ਜਾਂ ਕਿਸੇ ਨੂੰ ਫੜਾ ਜਾਓ। ਅਤੇ ਇਹ ਵੀ ਨਹੀਂ ਕਿ ਜੋੜਾ ਘਰ ਦੇ ਵਿੱਚ ਪੈਰਾਂ ਵਾਲੇ ਕਿਸੇ ਥਾਂ 'ਤੇ ਤੁਸੀਂ ਹਜ਼ੂਰੀ ਰੱਖ ਦੇਣੀ, ਮੋਢੇ 'ਤੇ ਰੱਖ ਲਓ ਜਾਂ ਕੁਛ ਇੱਦਾਂ, ਜਿਵੇਂ ਹੁਣ ਇੱਦਾਂ ਆਮ ਕਰਕੇ ਮੈਂ ਵੀ ਜਦੋਂ ਗਲ ਵਿੱਚ ਹਜ਼ੂਰੀਆ ਪਾਉਂਦਾ ਤਾਂ ਇੱਦਾਂ ਮੋੜ ਕੇ ਰੱਖਦਾ ਪਿਛਲੇ ਪਾਸੇ ਨੂੰ। ਇਹ ਨਹੀਂ ਕਿ ਪੈਰਾਂ ਵਾਲੇ ਥਾਂ 'ਤੇ ਥੱਲੇ ਹਜ਼ੂਰੀਏ ਰੱਖ ਦਿਉ। ਸੋ ਇਹ ਖਿਆਲ ਰੱਖਣਾ, ਜਦੋਂ ਪੈਰਾਂ ਨੂੰ ਹੱਥ ਲਾਉਣ ਦੀ ਲੋੜ ਪੈਂਦੀ ਤਾਂ ਜਿਹੜਾ ਸਾਡਾ ਚੋਲੇ ਦਾ ਜਾਂ ਕੱਪੜਿਆਂ ਦਾ ਅੰਦਰਲਾ ਪਾਸਾ ਹੁੰਦਾ ਪਹਿਲਾਂ ਉਹਨੂੰ ਵਰਤੀਦਾ, ਸਿੱਧਾ ਹਜ਼ੂਰੀਆਂ ਨਹੀਂ ਪੈਰਾਂ ਨੂੰ ਲਾਈਦਾ ਕਦੇ ਵਾਸਤੇ ਵੀ। ਸੋ ਇਹ ਜ਼ਰੂਰੀ ਬੇਨਤੀ ਸੀ ਆਪ ਜੀ ਦੇ ਚਰਨਾਂ ਵਿੱਚ। ਆਪ ਜੀ ਸਾਰੇ ਸੂਝਵਾਨ ਅਤੇ ਸਿਆਣੇ ਹੋ, ਹੁਣ ਤਾਂ ਥੋੜ੍ਹੇ ਸੀਨੀਅਰ ਤੁਸੀਂ ਵਿਦਿਆਰਥੀ ਵੀ ਹੋ ਗਏ ਹੋ। ਮਹਾਰਾਜ ਦੀ ਕਿਰਪਾ ਨਾਲ ਅੱਜ 400 ਅੰਗ ਦੇ ਲਗਭਗ ਸਾਡੀ ਸੰਥਿਆ ਹੋ ਜਾਣੀ ਹੈ। ਸੋ ਮਹਾਰਾਜ ਦੀ ਮਹਾਨ ਕਿਰਪਾ ਵਰਤ ਰਹੀ ਹੈ। ਸੋ ਇਹ ਹੈਲਥ ਦੇ ਰਿਲੇਟਡ ਥੋੜ੍ਹੀਆਂ ਜਿਹੀਆਂ ਇੰਸਟਰਕਸ਼ਨਸ ਸੀ
ਜਿਹੜੀਆਂ ਸਾਡੇ ਵਾਸਤੇ ਅਤੀ ਲਾਜ਼ਮੀ ਨੇ, ਇਹਨਾਂ ਦਾ ਤੁਸੀਂ ਕਿਰਪਾ ਕਰਕੇ ਜ਼ਰੂਰ ਬਰ ਜ਼ਰੂਰ ਧਿਆਨ ਰੱਖਣਾ ਹੈ। ਆਓ ਹੁਣ ਆਪਾਂ 366 ਨੰਬਰ ਅੰਗ ਤੋਂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਪਾਠ ਆਰੰਭ ਕਰੀਏ। ਸ਼ਰਧਾ ਭਾਵਨਾ ਮਨ ਵਿੱਚ ਧਾਰੋ, ਚਿੱਤ ਬਿਰਤੀਆਂ ਇਕਾਗਰ ਕਰੋ ਤੇ ਸ਼ਰਧਾ ਸਤਿਕਾਰ ਦੇ ਨਾਲ ਇੱਕ ਰਸ ਇਕਾਂਤ ਸ਼ਾਂਤੀ ਦੇ ਨਾਲ ਬੈਠ ਕੇ ਸਹਿਜ ਨਾਲ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਸ਼ੁੱਧ ਉਚਾਰਨ ਪਾਠ ਸਿੱਧਾ ਪ੍ਰਾਪਤ ਕਰੀਏ। ਸਾਰੇ ਰਲ ਮਿਲ ਕੇ ਆਖੋ ਜੀ।

0: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਦੂਜਾ ਮਹੱਲਾ ਚੌਥਾ ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣਾ ਸਵਾਈ
1: ਜਿਹੜਾ ਇੱਥੇ ਪਾਠ ਆਇਆ ਹੈ ਸਕੇ ਪੋਲਾ ਹੀ ਪਾਠ ਇਹਨੂੰ ਕਰ
2: ਸਕੇ ਕੁੜਮ ਸਕੇ ਨਾਲ ਜਵਾਈ
0: ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ

0: ਘਟ ਅੰਤਰ ਗੁਰਮੁਖ ਨਾਮ ਸੁਣੋ ਮੇਰੀ ਭੈਣਾਂ ਇੱਕੋ ਰੱਬ ਰਹਿਆ ਘਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬੈਨਾ ਰਹਾਓ ਮੈਂ ਮਨ ਤਨ ਪ੍ਰੇਮ ਮਹਾਂ ਬੈਰਾਗ ਸਤਿਗੁਰ ਪੁਰਖ ਪਾਇਆ ਵਡਭਾਗ ਦੂਜੈ ਭਾਇ ਭਵਹਿ ਬਿਖ ਮਾਇਆ ਭਾਗਹੀਨ ਨਹੀਂ ਸਤਿਗੁਰ ਪਾਇਆ ਅੰਮ੍ਰਿਤ ਹਰ ਰਸ ਹਰਿ ਆਪ ਪੀ ਆਇਆ ਗੁਰਪੂਰੈ ਨਾਨਕ ਹਰ ਪਾਇਆ ਆਸਾ ਮਹੱਲਾ ਚੌਥਾ ਮੇਰਾ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮੋ ਸੁਖ ਸਾਰ ਨਾਮ ਜਪਹੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡੈ ਭਾਗ ਗੁਰਮੁਖ ਹਰ ਲੈਨਾ ਰਹਾਉ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡੈ ਭਾਗ ਗੁਰਮੁਖ ਹਰ ਪਾਏ ਨਾਮਹੀਨ ਕਾਲਖ ਮੁਖ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀਵ ਆਇਆ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ ਆਸਾ ਮਹੱਲਾ ਚੌਥਾ ਗੁਣ ਗਾਵਾ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਜਪ ਜਪ ਨਾਮ ਮਨ ਭਇਆ ਅਨੰਦਾ ਸਤ ਸਤ ਸਤਿਗੁਰ ਨਾਮ ਦਿੜਾਇਆ ਸਤ ਸਤ ਸਤਿਗੁਰ ਨਾਮ ਦਿੜਾਇਆ ਰਸ ਗਾਏ ਗੁਣ ਪਰਮਾਨੰਦਾ ਰਹਾਉ ਹਰ ਗੁਣ ਗਾਵੈ ਹਰ ਜਨ ਲੋਗਾ ਵੱਡੈ ਭਾਗ ਪਾਏ ਹਰ ਨਿਰਜੋਗਾ ਗੁਣ ਵਿਹੂਣ ਮਾਇਆ ਮਲ ਧਾਰੀ ਵਿਣ ਗੁਣ ਜਨਮ ਮੂਏ ਅਹੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮੁਖ ਮੱਥ ਤਤ ਕਢੀਏ ਆਸਾ ਮਹੱਲਾ ਚੌਥਾ ਨਾਮ ਸੁਣੀ ਨਾਮੋ ਮਨ ਭਾਵੈ ਵੱਡੈ ਭਾਗ ਗੁਰਮੁਖ ਹਰ ਪਾਵੈ ਨਾਮ ਜਪਹੁ ਗੁਰਮੁਖ ਪਰਗਾਸਾ ਨਾਮ ਬਿਨਾ ਮੈਂ ਧਰ ਨਹੀਂ ਕਾਈ ਨਾਮ ਰਵਿਆ ਸਭ ਸਾਸ ਗਿਰਾਸਾ ਰਹਾਉ ਨਾਮੈ ਸੁਰਤ ਸੁਣੀ ਮਨ ਭਾਈ ਜੋ ਨਾਮ ਸੁਣਾਵੈ ਸੋ ਮੇਰਾ ਮੀਤ ਸਿਖਾਈ ਨਾਮਹੀਨ ਗਏ ਮੂੜ ਨੰਗਾ ਪਚ ਪਚ ਮੂਹੇ ਬਿਖ ਦੇਖ ਪਤੰਗਾ ਆਪੇ ਥਾਪੇ ਥਾਪ ਉਥਾਪੇ ਨਾਨਕ ਨਾਮ ਦੇਵੈ ਹਰ ਆਪੇ ਆਸਾ ਮਹੱਲਾ ਚੌਥਾ ਗੁਰਮੁਖ ਹਰ ਹਰ ਵੇਲ ਵਧਾਈ ਫਲ ਲਾਗੇ ਹਰ ਰਸਕ ਰਸਾਈ ਹਰ ਹਰ ਨਾਮ ਜਪ ਅਨਤ ਤਰੰਗਾ ਜਪ ਜਪ ਨਾਮ ਗੁਰਮਤ ਸਾ ਲਾਹੀ ਮਾਰਿਆ ਕਾਲ ਜਮ ਕੰਕਰ ਭੁਯੰਗਾ ਰਹਾਉ ਹਰ ਹਰ ਗੁਰਮਹਿ ਭਗਤ ਰਖਾਈ ਗੁਰ ਤੁਠਾ ਸਿੱਖ ਦੇਵੈ ਮੇਰੇ ਭਾਈ ਹਉਮੈ ਕਰਮ ਕਿਛ ਬਿਧ ਨਹੀਂ ਜਾਣੈ ਜੋ ਕੁੰਚਰ ਨਾਏ ਖਾਕ ਸਿਰ ਛਾਣੈ ਹਉਮੈ ਕਰਮ ਕਿਛ ਬਿਧ ਨਹੀਂ ਜਾਣੈ ਜੋ ਕੁੰਚਰ ਨਾਏ ਖਾਕ ਸਿਰ ਛਾਣੈ ਜੇ ਵਡਭਾਗ ਹੋਵੈ ਵੱਡ ਉੱਚੇ ਨਾਨਕ ਨਾਮ ਜਪ ਹੈ ਸੱਚ ਸੂਚੇ ਆਸਾ ਮਹੱਲਾ ਚੌਥਾ ਹਰ ਹਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣਿਆ ਮਨ ਤ੍ਰਿਪਤੈ ਮੇਰੇ ਭਾਈ ਨਾਮ ਜਪਹੁ ਮੇਰੇ ਗੁਰ ਸਿੱਖ ਮੀਤਾ ਨਾਮ ਜਪਹੁ ਨਾਮੇ ਸੁਖ ਪਾਵਹੁ ਨਾਮ ਰੱਖਹੁ ਗੁਰਮਤ ਮਨ ਚੀਤਾ ਰਹਾਉ ਨਾਮੋ ਨਾਮ ਸੁਣੀ ਮਨ ਸਰਸਾ ਨਾਮ ਲਾਹਾ ਲੈ ਗੁਰਮਤ ਬਿਗਸਾ ਨਾਮ ਬਿਨਾ ਕੁਸ਼ਟੀ ਮੋਹ ਅੰਧਾ ਸਭ ਨਿਹਫਲ ਕਰਮ ਕੀਏ ਦੁੱਖ ਧੰਦਾ ਹਰ ਹਰ ਹਰ ਜਸ ਜਪੈ ਵਡਭਾਗੀ ਨਾਨਕ ਗੁਰਮਤ ਨਾਮ ਲਿਵ ਲਾਗੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਘਰ ਛੇਵਾ ਕੇ ਤਿੰਨ ਘਰ ਛੇਵੇਂ ਕੇ ਤਿੰਨ ਮਹੱਲਾ ਚੌਥਾ ਰਾਗ ਆਸਾ ਘਰ ਛੇਵੇਂ ਕੇ ਤਿੰਨ ਹੱਥ ਕਰ ਤੰਤ ਵਜਾਵੈ ਜੋਗੀ ਥੋਥਰ ਵਾਜੈ ਬੇਨ ਗੁਰਮਤ ਹਰ ਗੁਣ ਬੋਲਹ ਜੋਗੀ ਇਹੋ ਮਨੁਆ ਹਰ ਰੰਗ ਭੇਨ ਜੋਗੀ ਹਰ ਦੇਹ ਮਤੀ ਉਪਦੇਸ਼ ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੈ ਹਮ ਆਦੇਸ਼ ਰਹਾਉ ਗਾਵਹਿ ਰਾਗ ਭਾਤ ਬਹੁ ਬੋਲਹਿ ਇਹੋ ਮਨੁਆ ਖੇਲੈ ਖੇਲ ਜੋ ਵਹਿ ਕੂਪ ਸਿੰਚਨ ਕਉ ਬਸਦਾ ਉਠ ਬੈਲ ਗਏ ਚਾਰ ਬੇਲ ਕਾਇਆ ਨਗਰ ਮਹਿ ਕਰਮ ਕਰ ਬੋਵਹੁ ਹਰ ਜਾਮੈ ਹਰਿਆ ਖੇਤ
1: ਕਰਮ ਹਰ ਬੋਵਹੁ
0: ਕਾਇਆ ਨਗਰ ਮਹਿ ਕਰਮ ਹਰ ਬੋਵਹੁ ਕਾਇਆ ਨਗਰ ਮਹਿ ਕਰਮ ਹਰ ਬੋਵਹੁ ਹਰ ਜਾਮੈ ਹਰਿਆ ਖੇਤ ਮਨੁਆ ਆਸਥਿਰ ਬੈਲ ਮਨ ਜੋਵਹੁ ਹਰ ਸਿੰਚਹੁ ਗੁਰਮਤ ਜੇਤ ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋ ਦੇਹੋ ਮਤੀ ਤਿਤ ਚੇਲ ਜਨ ਨਾਨਕ ਕੇ ਪ੍ਰਭ ਅੰਤ।

0: ਲਾਗੈ ਹਉ ਤਬ ਲਗ ਸੰਹਾਰਉ ਨਾਮ। ਮੇਰਾ ਮਨ ਐਸੀ ਭਗਤ ਬਣ ਆਈ, ਹਉ ਹਰ ਬਿਨ ਖਿਨ ਪਲ ਰਹਿ ਨਾ ਸਕਾਉ, ਜੈਸੇ ਜਲ ਬਿਨ ਮੀਨ ਮਰ ਜਾਈ ਰਹਾਉ। ਕਬ ਕੋ ਮੇਲੈ ਪੰਚ ਸਤ ਗਾਇਨ, ਕਬ ਕੋ ਰਾਗ ਧੁਨ ਉਠਾਵੈ, ਮੇਲਤ ਚੁਨਤ ਖਿਨ ਪਲ ਚਸਾ ਲਾਗੈ, ਤਬ ਲਗ ਮੇਰਾ ਮਨ ਰਾਮ ਗੁਣ ਗਾਵੈ। ਕਬ ਕੋ ਨਾਚੈ ਪਾਵ ਪਸਾਰੈ, ਕਬ ਕੋ ਹਾਥ ਪਸਾਰੈ, ਹਾਥ ਪਾਵ ਪਸਾਰਤ ਬਿਲਮ ਤਿਲ ਲਾਗੈ, ਤਬ ਲਗ ਮੇਰਾ ਮਨ ਨਾਮ ਸੰਹਾਰੈ
1: ਰਾਮ ਸੰਹਾਰੈ
0: ਤਬ ਲਗ ਮੇਰਾ ਮਨ ਰਾਮ ਸੰਹਾਰੈ

0: ਆਏ ਜੋ ਇੱਛਾ ਹੋ ਸੋਈ ਫਲ ਪਾਵਹੁ ਫਿਰ ਦੁੱਖ ਨਾ ਲਾਗੈ ਆਏ ਜੋ ਇੱਛਾ ਹੋ ਸੋਈ ਫਲ ਪਾਵਹੁ ਫਿਰ ਭੁੱਖ ਨਾ ਲਾਗੈ ਆਏ ਆਪੇ ਹਰ ਅਪਰੰਪਰ ਕਰਤਾ ਹਰ ਆਪੇ ਬੋਲ ਬੁਲਾਏ ਸਹੀ ਸੰਤ ਭਲੇ ਤੁਧ ਭਾਵ ਹੈ ਜਿਨ ਕੀ ਪਤ ਭਾਵ ਹੈ ਥਾਏ ਨਾਨਕ ਆਖ ਨਾ ਰਾਜੈ ਹਰ ਗੁਣ ਜਿਉ ਆਖੈ ਤਿਉ ਸੁਖ ਪਾਏ
1: ਇਹ ਜਿਹੜਾ ਪਾਠ ਹੈ ਰਾਜੈ ਥੋੜਾ ਕਸਕੀ ਬੋਲਣਾ
0: ਨਾਨਕ ਆਖ ਨਾ ਰਾਜੈ ਹਰ ਗੁਣ ਨਾਨਕ ਆਖ ਨਾ ਰਾਜੈ ਹਰ ਗੁਣ ਜਿਉ ਆਖੈ ਤਿਉ ਸੁਖ ਪਾਏ ਭਗਤ ਭੰਡਾਰ ਦੀਏ ਹਰ ਆਪਣੇ ਗੁਣ ਗਾਹਕ ਵਣਜ ਲੈ ਜਾਏ ਇੱਕ ਓ ਅੰਕਾਰ ਸਤਿਗੁਰ

ਆਹੋ ਹਉਮੈ ਰੋਈਐ ਗੁਰਮੁਖ ਨਾਮ ਧਿਆਏ ਆਸ ਥਿਰ ਹੋਈਐ ਗੁਰ ਪੂਰੇ ਸਾਬਾਸ ਚੱਲਣ ਜਾਣਿਆ ਲਾਹਾ ਨਾਮ ਸੋ ਸਾਰ ਸ਼ਬਦ ਸਮਾਣਿਆ ਰਹਾਉ ਪੂਰਬ

0: ਮਹਿਲ ਬੁਲਾਇਆ ਰਹਾਉ। ਅੰਤਰ ਨਾਮ ਨਿਧਾਨ ਗੁਰਮੁਖ ਪਾਈਐ, ਆਨੰਦਨ ਨਾਮ ਧਿਆਇ ਹਰ ਗੁਣ ਗਾਈਐ। ਅੰਤਰ ਵਸਤ ਅਨੇਕ ਮਨਮੁਖ ਨਹੀਂ ਪਾਈਐ, ਹਉਮੈ ਗਰਭੈ ਗਰਭ ਆਪ ਖੁਆਈਐ। ਨਾਨਕ ਆਪੇ ਆਪ ਆਪ ਖੁਆਈਐ, ਗੁਰਮਤ ਮਨ ਪ੍ਰਗਾਸ ਸੱਚਾ ਪਾਈਐ। ਰਾਗ ਆਸਾਵਰੀ ਘਰ ਸੋਲ ਵੇਂ ਕੇ ਦੂਜਾ ਘਰ ਸੋਲ ਵੇਂ ਕੇ ਦੋ
1: ਧਿਆਨ ਨਾਲ ਸਾਰੇ ਸਰਵਣ ਕਰੀ ਜਾਓ। ਹੁਣ ਇੱਥੇ ਆਸਾ ਦੇ ਵਿੱਚ ਹੀ ਆਸਾਵਰੀ ਰਾਗਣੀ ਦਾ ਉਚਾਰਨ ਕੀਤਾ ਗਿਆ ਹੈ। ਆਸਾ ਰਾਗ ਤੇ ਆਸਾਵਰੀ ਰਾਗਣੀ ਹੈ ਤੇ ਹੁਣ ਉਹਦੇ ਵਿੱਚ ਜੋ ਸਿਰਲੇਖ ਲਿਖਿਆ ਹੈ ਉਹਨੂੰ ਧਿਆਨ ਦੇ ਨਾਲ ਪੜ੍ਹਨਾ ਤੇ ਧਿਆਨ ਦੇ ਨਾਲ ਹੀ ਸੁਣਨਾ।
2: ਹਾਂਜੀ, ਇਹ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਨਾ ਆਸਾਵਰੀ, ਇਹ ਸ਼ਾਇਦ ਨਹੀਂ ਤੁਸੀਂ ਧਿਆਨ ਦਿੱਤਾ ਹੋਣਾ, ਹੁਣ ਧਿਆਨ ਦੇ ਦਿਓ। ਇਹਨੂੰ ਆਸਾਵਰੀ ਨਹੀਂ ਕਹਿਣਾ, ਆਸਾਵਰੀ ਇਸ ਢੰਗ ਨਾਲ ਇਹਦਾ ਉਚਾਰਨ ਹੈ ਜੀ।
0: ਰਾਗ ਆਸਾਵਰੀ ਘਰ ਸੋਲਵੇਂ ਕੇ ਦੋ, ਮਹੱਲਾ ਚੌਥਾ ਸੁਧੰਗ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
1: ਇਹ ਜਿਹੜਾ ਸੁਧੰਗ ਸ਼ਬਦ ਸਿਰਲੇਖ ਵਿੱਚ ਆਇਆ ਹੈ, ਇਹਦਾ ਭਾਵ ਮਹਾਂਪੁਰਖ ਦੱਸਦੇ ਸਨ ਵੀ ਰਾਗ ਦੇ ਦੋ ਪੱਖ ਹੁੰਦੇ ਨੇ। ਇੱਕ ਦੇ ਵਿੱਚ ਸ਼ੁੱਧ ਅੰਗ ਜਿਹੜੀਆਂ ਸੱਤ ਸੁਰਾਂ ਦੇ ਨਾਲ ਸੰਬੰਧਿਤ ਹੁੰਦਾ, ਸ਼ੁੱਧ ਅੰਗ ਸ਼ੁੱਧ ਪੱਖ ਉਹਦਾ, ਅਤੇ ਦੂਜੇ ਵਿੱਚ ਵਾਦੀ ਸੁਰਾਂ ਵੀ ਲੱਗਦੀਆਂ ਨੇ, ਉਹ ਸੁਧੰਗ ਨਹੀਂ ਰਹਿੰਦਾ। ਇਹਦਾ ਮਤਲਬ ਇਹ ਹੈ ਵੀ ਇਹ ਰਾਗ ਦੇ ਸ਼ੁੱਧ ਪੱਖ ਦੇ ਵਿੱਚ ਸ਼ੁੱਧ ਸੁਰਾਂ ਦੇ ਵਿੱਚ ਇਸ ਨੂੰ ਗਾਵਿਆ ਹੈ ਆਸਾਵਰੀ ਰਾਗਣੀ ਨੂੰ। ਅਤੇ ਜੇ ਕੋਈ ਹੋਰ ਵਿਚਾਰ ਇਹਦੇ ਬਾਰੇ ਜਾਣਨੀ ਹੋਵੇ ਉਹਦੇ ਵਿੱਚ ਬਾਅਦ ਵਿੱਚ ਵੀ ਆਪਾਂ ਫਿਰ ਵਿਚਾਰ ਕਰ ਸਕਦੇ ਹਾਂ।
0: ਰਾਗ ਆਸਾਵਰੀ ਘਰ ਸੋਲਵੇਂ ਕੇ ਦੋ, ਮਹੱਲਾ ਚੌਥਾ ਸੁਧੰਗ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਉ ਅਨਦਿਨ ਹਰ ਨਾਮ ਕੀਰਤਨ ਕਰਾਉ, ਸਤਿਗੁਰ ਮੋਹ ਕਉ ਹਰ ਨਾਮ ਪਤਾਇਆ। ਹਉ ਹਰ ਬਿਨ ਖਿਨ ਪਲ ਰਹਿ ਨਾ ਸਕਾਉ ਰਹਾਉ, ਹਮਰੈ ਸ਼ਰਵਣ ਸਿਮਰਨ ਹਰ ਕੀਰਤਨ। ਹਉ ਹਰ ਬਿਨ ਰਹਿ ਨਾ ਸਕਾਉ ਹਉ ਇੱਕ ਖਿਨ, ਹਮਰੈ ਸ਼ਰਵਣ ਸਿਮਰਨ ਹਰ ਕੀਰਤਨ। ਹਉ ਹਰ ਬਿਨ ਰਹਿ ਨਾ ਸਕਾਉ ਹਉ ਇੱਕ ਖਿਨ, ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ, ਤੈਸੇ ਹਰ ਜਨ ਕਿਉਂ ਰਹਿ ਹਰ ਸੇਵਾ ਬਿਨ ਕਿਨਹੂੰ।

ਸੋਈ ਫਿਰ ਖਾਇਆ, ਜਿਨ ਸੁਖ ਬੈਠਾਲੀ ਤਿਸ ਭਉ ਬਹੁਤ ਦਿਖਾਇਆ। ਭਾਈ ਮੀਤ ਕੁਟੰਬ ਦੇਖ ਬੇਬਾਦੇ, ਹਮ ਆਈ ਵਸਗਤ ਗੁਰ ਪ੍ਰਸਾਦੇ। ਐਸਾ ਦੇਖ ਬੇਮੋਹਿਤ ਹੋਏ, ਸਾਧਕ ਸਿੱਧ ਸੁਰਦੇਵ ਮਨੁੱਖਾ, ਬਿਨ ਸਾਧੂ ਸਭ ਧਰੋਹਨ ਧਰੋਹੇ ਰਹਾਉ। ਇੱਕ ਫਿਰ ਹੈ ਉਦਾਸੀ, ਤਿੰਨ ਕਾਮ ਵਿਆਪੈ, ਇੱਕ ਸੰਚ ਹੈ ਗ੍ਰਹੀ, ਤਿੰਨ ਹੋਏ ਨਾ ਆਪੈ।

ਇੱਕ ਸਤੀ ਕਹਾਵ ਹੈ, ਤਿੰਨ ਬਹੁਤ ਕਲ ਪਾਵੈ, ਹਮ ਹਰ ਰਾਖੇ ਲਗ ਸਤਿਗੁਰ ਪਾਵੈ, ਤਪ ਕਰਤੇ ਤਪਸੀ ਭੂਲ ਆਏ, ਤਪ ਕਰਤੇ ਤਪਸੀ ਭੂਲ ਆਏ, ਪੰਡਿਤ ਮੋਹੇ ਲੋਭ ਸੁਭਾਏ, ਤ੍ਰੈ ਗੁਣ ਮੋਹੇ

ਜੋ ਤੂੰ ਕਹ ਹੈ ਸੋ ਤਾਰ ਕਮਾਵਾ ਜਨ ਨਾਨਕ ਗੁਰਮੁਖ ਨੇੜ ਨਾ ਆਵਾ ਆਸਾ ਮਹੱਲਾ ਪੰਜਵਾ ਸੱਸੂ ਤੇ ਪਿਰ ਕਿੰਨੀ ਵਾਖ ਦੇਰ ਜਠਾਣੀ ਮੁਈ ਦੁੱਖ ਸੰਤਾਪ ਘਰ ਕੇ ਜਠੇਰੇ ਕੀ ਚੂਕੀ ਕਾਣ ਪਿਰ ਰੱਖਿਆ ਕਿੰਨੀ ਸੁਗੜ ਸੁਜਾਨ ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰ ਮੋਹ ਕਉ ਹਰ ਨਾਮ ਦੇਵਾਇਆ ਰਹਾਉ ਪ੍ਰਥਮੇ ਤਿਆਗੀ ਹੋਮੈ ਪ੍ਰੀਤ ਦੁਤੀਆ ਤਿਆਗੀ ਲੋਗਾ ਰੀਤ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ ਤੁਰਿਆ ਗੁਣ ਮਿਲ ਸਾਧ ਪਛਾਨੇ ਸਹਿਜ ਗੁਫਾ ਮਹਿ ਆਸਨ ਵਾਧਿਆ ਜੋਤ ਸਰੂਪ ਅਨਾਹਦ ਵਾਜਿਆ ਮਹਾ ਆਨੰਦ ਗੁਰ ਸ਼ਬਦ ਵਿਚਾਰ ਪ੍ਰਿਯ ਸਿਉਂ ਰਾਤੀ ਧਨ ਸੋਹਾਗਨ ਨਾ

0: ਹਰ ਸੇਤੀ ਓਹ ਰਹਿ ਸਮਾਏ ਆਸਾ ਮਹੱਲਾ ਪੰਜਵਾ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿਤ ਗ੍ਰਹਿ ਵਸੈ ਸੋ ਗ੍ਰਹਿ ਸੁਭਾਵੰਤ ਗੁਰਮੁਖ ਪਾਈ ਕਿਨੈ ਜਿਤ ਗ੍ਰਹਿ ਵਸੈ ਸੋ ਗ੍ਰਹਿ ਸੁਭਾਵੰਤਾ ਜਿਤ ਗ੍ਰਹਿ ਵਸੈ ਸੋ ਗ੍ਰਹਿ ਸੁਭਾਵੰਤਾ ਗੁਰਮੁਖ ਪਾਈ ਕਿਨੈ ਵਿਰਲੈ ਜਨਤਾ ਸੋ ਕਰਨੀ ਕਾਮਣ ਗੁਰ ਮਿਲ ਹਮ ਪਾਈ ਜਜ ਕਾਜ ਪ੍ਰਥਾਏ ਸੁਹਾਈ ਰਹਾਓ ਜਿਚਰ ਵਸੀ ਪਿਤਾ ਕੈ ਸਾਥ ਤਿਚਰ ਕੰਤ ਬਹੁ ਫਿਰੈ ਉਦਾਸ ਕਰ ਸੇਵਾ ਸਤਪੁਰਖ ਮਨਾਇਆ ਗੁਰ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ਬੱਤੀ ਸੁਲੱਖਣੀ ਸੱਚ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ ਇਛ ਪੂਰੇ ਮਨ ਕੰਤ ਸੁਵਾਮੀ ਸਗਲ ਸੰਤੋਖੀ ਦੇਰ ਜੇਠਾਨੀ ਸਭ ਪਰਵਾਰੈ ਮਾਹ ਸ੍ਰੇਸ਼ਟ ਮਤੀ ਦੇਵੀ ਦੇਵਰ ਜੇਸ਼ਟ ਧਨ ਸੋ ਗ੍ਰਹਿ ਜਿਤ ਪ੍ਰਗਟੀ ਆਏ ਜਨ ਨਾਨਕ ਸੁਖੇ ਸੁਖ ਵਿਹਾਏ ਆਸਾ ਮਹੱਲਾ ਪੰਜਵਾ ਮਤਾ ਕਰੋ ਜੋ ਪੱਕਨ ਨਾ ਦੇਈ ਮਤਾ ਕਰੋ ਸੋ ਪੱਕਨ ਨਾ ਦੇਈ ਸੀਰ ਸੰਜਮ ਕੈ ਨਿਕਟ ਖਲੋਈ ਵੇਸ ਕਰੇ ਬਹੁ ਰੂਪ ਦਿਖਾਵੈ ਗ੍ਰਹਿ ਬਸਨ ਨਾ ਦੇਈ ਵੱਖ ਵੱਖ ਭਰਮਾਵੈ ਘਰ ਕੀ ਨਾਇਕ ਘਰ ਵਾਸ ਨਾ ਦੇਵੈ ਯਤਨ ਕਰੋ ਉਰਝਾਏ ਭਰੇਵੈ ਰਹਾਓ ਧੁਰ ਕੀ ਭੇਜੀ ਆਈ ਆਮਰ ਨੌ ਖੰਡ ਜੀਤੇ ਸਭ ਥਾਨ ਥਨੰਤਰ ਤਟ ਤੀਰਥ ਨਾ ਛੂਡੈ ਜੋਗ ਸੰਨਿਆਸ ਪੜ ਥਾਕੇ ਸਿਮਰਤ ਵੇਦ ਅਭਿਆਸ ਜਹ ਬੈਸੋ ਤਹ ਨਾਲੇ ਬੈਸੈ ਸਗਲ ਭਵਨ ਮਹਿ ਸਬਲ ਪਰਵੇਸੈ ਹੋਚੀ ਸਰਨ ਪਇਆ ਰਹਿਣ ਨਾ ਪਾਈ ਕਹੋ ਮੀਤਾ ਹਉ ਕੈ ਪਹਿ ਜਾਈ ਸੁਣ ਉਪਦੇਸ਼ ਸਤਗੁਰ ਪਹਿ ਆਇਆ ਗੁਰ ਹਰ ਹਰ ਨਾਮ ਮੋਹ ਮੰਤਰ ਦ੍ਰਿੜਾਇਆ ਨਿਜ ਘਰ ਵਸਿਆ ਗੁਣ ਗਾਏ ਅਨੰਤਾ ਪ੍ਰਭ ਮਿਲਿਓ ਨਾਨਕ ਭਏ ਅਚਿੰਤਾ ਪ੍ਰਭ ਮਿਲਿਓ ਨਾਨਕ ਭਏ ਅਚਿੰਤਾ ਘਰ ਮੇਰਾ ਇਹ ਨਾਇਕ ਹਮਾਰੀ ਇਹ ਆਮਰ ਹਮ ਗੁਰ ਕੀਏ ਦਰਬਾਰੀ ਰਹਾਓ ਦੂਜਾ ਆਸਾ ਮਹੱਲਾ ਪੰਜਵਾ ਪ੍ਰਥਮੇ ਮਤਾ ਜੇ ਪੱਤਰੀ ਚਲਾਵਾਓ ਦੁਤੀਏ ਮਤਾ ਦੁਇ ਮਾਨੁਖ ਪਹੁੰਚਾਵਾਓ ਤ੍ਰਿਤੀਏ ਮਤਾ ਕਿਛ ਕਰਾਓ ਉਪਾਇਆ ਮੈਂ ਸਭ ਕਿਛ ਛੋੜ ਪ੍ਰਭ ਤੁਹੀ ਧਿਆਇਆ ਮਹਾ ਆਨੰਦ ਅਚਿੰਤ ਸਹਿਜਾਇਆ ਦੁਸ਼ਮਣ ਦੂਤ ਮੂਹੇ ਸੁਖ ਪਾਇਆ ਰਹਾਓ ਸਤ ਗੁਰ ਮੋ ਕਉ ਦੀਆ ਉਪਦੇਸ਼ ਜੀਉ ਪਿੰਡ ਸਭ ਹਰ ਕਾ ਦੇਸ਼ ਜੋ ਕਿਛ ਕਰੀ ਸੋ ਤੇਰਾ ਤਾਣ ਤੂੰ ਮੇਰੀ ਓਟ ਤੂੰ ਹੈ ਦੀਬਾਣ ਤੁਧ ਨੋ ਛੋੜ ਜਾਈਐ ਪ੍ਰਭ ਕੈ ਧਰ ਆਨ ਨਾ ਬੀਆ ਤੇਰੀ ਸਮਸਰ ਤੇਰੇ ਸੇਵਕ ਕਉ ਕਿਸ ਕੀ ਕਾਣ ਸਾਕਤ ਭੂਲਾ ਫਿਰੈ ਬੇਬਾਣ ਤੇਰੀ ਵਡਿਆਈ ਕਹੀ ਨਾ ਜਾਏ ਜਹ ਕਹਿ ਰਾਖ ਲੈ ਗਲ ਲਾਏ ਨਾਨਕ ਦਾਸ ਤੇਰੀ ਸਰਣਾਈ ਪ੍ਰਭ ਰਾਖੀ ਪੈਜ ਵੱਜੀ ਵਾਧਾਈ ਆਸਾ ਮਹੱਲਾ ਪੰਜਵਾ ਪਰਦੇਸ ਝਾਗ ਸੌਦੈ ਕੋ ਆਇਆ ਵਸਤ ਅਨੂਪ ਪਰਦੇਸ ਝਾਗ ਸੌਦੇ ਕਉ ਆਇਆ ਵਸਤ ਅਨੂਪ ਸੁਣੀ ਲਾਭਾਇਆ ਗੁਣ ਰਾਸ ਬੰਨ ਪੱਲੇ ਆਨੀ ਦੇਖ ਰਤਨ ਇਹੋ ਮਨ ਲਪਟਾਨੀ ਸਾਹ ਵਾਪਾਰੀ ਦੁਆਰੇ ਆਏ ਵੱਖਰ ਕਾਢਾਓ ਸੌਦਾ ਕਰਾਏ ਰਹਾਓ ਸਾਹ ਪਠਾਇਆ ਸਾਹੇ ਪਾਸ ਅਮੋਲ ਰਤਨ ਅਮੋਲਾ ਰਾਸ ਵਿਸ਼ਟ ਸੁਭਾਈ ਪਾਇਆ ਮੀਤ ਸੌਦਾ ਮਿਲਿਆ ਨਿਹ ਚਲ ਚੀਤ ਭਉ ਨਹੀਂ ਤਸਕਰ ਪੌਣ ਨਾ ਪਾਨੀ ਸਹਿਜ ਵਿਹਾਜੀ ਸਹਿਜ ਲੈ ਜਾਨੀ ਸਤ ਕੈ ਖਟਿਆ ਦੁੱਖ ਨਹੀਂ ਪਾਇਆ ਸਹੀ ਸਲਾਮਤ ਘਰ ਲੈ ਆਇਆ ਮਿਲਿਆ ਲਾਹਾ ਭਏ ਆਨੰਦ ਧਨ ਸਾਹ ਪੂਰੇ ਬਖਸਿੰਦ ਇਹੋ ਸੌਦਾ ਗੁਰਮੁਖ ਕਹਿਣਾ ਵਿਰਲੈ ਪਾਇਆ ਸਹਿਲੀ ਖੇਪ ਨਾਨਕ ਲੈ ਆਇਆ।
1: ਇਸ ਸ਼ਬਦ ਦੇ ਅੰਦਰ ਸੌਦਾ ਸ਼ਬਦ ਮੇਰੇ ਖਿਆਲ ਚਾਰ ਵਾਰੀ ਆ ਗਿਆ ਸ਼ਾਇਦ। ਥੋੜ੍ਹਾ ਜਿਹਾ ਧਿਆਨ ਦੇਣਾ, ਇਹਨੂੰ ਸੌਦਾ ਨਹੀਂ ਕਹਿਣਾ, ਕਨੌੜਾ ਨਾਲ ਨਹੀਂ ਬੋਲਣਾ, ਕਿਉਂਕਿ ਸਾਡੀ ਬੋਲੀ 'ਤੇ ਸ਼ਬਦ ਚੜ੍ਹੇ ਹੁੰਦੇ ਨੇ, ਪਰ ਗੁਰਬਾਣੀ ਜਿਸ ਤਰ੍ਹਾਂ ਲਿਖੀ ਗਈ ਆ ਉਸੇ ਤਰ੍ਹਾਂ ਦਾ ਉਚਾਰਨ ਕਰਨਾ ਸੌਦਾ, ਊੜੇ ਨੂੰ ਔਂਕੜ ਬੋਲ ਕੇ। ਹਾਂਜੀ ਅੱਗੇ ਜੀ।
0: ਆਸਾ ਮਹੱਲਾ ਪੰਜਵਾ ਗੁਣ ਆਵ ਗਨ ਮੇਰੋ ਕਛ ਨਾ ਵਿਚਾਰੋ ਨਹਿ ਦੇਖਿਓ ਰੂਪ ਰੰਗ ਸਿੰਗਾਰੋ ਚੱਜ ਆਚਾਰ ਕਿਛ ਵਿਦ ਨਹੀਂ ਜਾਨੀ ਬਾਹਾ ਪਕਰ ਪ੍ਰਿਯ ਸੇਜੈ ਆਨੀ ਸੁਨਬੋ ਸਖੀ ਕੰਤ ਹਮਾਰੋ ਕੀਲੋ ਖਸਮਾਨਾ ਕਰ ਮਸਤਕ ਧਾਰ ਰੱਖਿਓ ਕਰ ਆਪਣਾ ਕਿਆ ਜਾਣੈ ਇਹੋ ਲੋਕ ਅਜਾਨਾ ਰਹਾਓ ਸੁਹਾਗ ਹਮਾਰੋ ਹਬ ਸੁਹਾਗ ਹਮਾਰੋ ਆਬ ਹੁਣ ਸੋਹਿਓ ਕੰਤ ਮਿਲਿਓ ਮੇਰੋ ਸਭ ਦੁੱਖ ਜੋਹਿਓ ਆਂਗਨ ਮੇਰਾ ਸੁਭਾ ਚੰਦ ਨਿਸ ਬਾਸੁਰ ਪ੍ਰਿਯ ਸੰਗ ਆਨੰਦ ਨਿਸ ਬਾਸੁਰ ਪ੍ਰਿਯ ਸੰਗ ਆਨੰਦ ਨਿਸ ਬਾਸੁਰ ਪ੍ਰਿਯ ਸੰਗ ਆਨੰਦ ਬਸਤਰ ਹਮਾਰੇ ਰੰਗ ਚਲੂਲ ਸਗਲ ਆਭਰਨ ਸੋਭਾ ਕੰਠ ਫੂਲ ਪ੍ਰਿਯ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ ਦੁਸ਼ਟ ਦੂਤ ਕੀ ਚੁੱਕੀ ਕਾਨ ਸਦ ਖੁਸ਼ੀਆ ਸਦਾ ਰੰਗ ਮਾਣੇ ਨੌ ਨਿਧ ਨਾਮ ਗ੍ਰਹਿ ਮਹਿ ਤ੍ਰਿਪਤਾਨੇ ਕਹੋ ਨਾਨਕ ਜਾਓ ਪ੍ਰਹਿ ਸੀ ਗਾਰੀ ਥਿਰ ਸੋਹਾਗਨ ਸੰਗ ਪਧਾਰੀ। ਆਸਾ ਮਹੱਲਾ ਪੰਜਵਾ ਦਾਨ ਦੇ ਕਰ ਪੂਜਾ ਕਰਨਾ ਲੈਤ ਦੇਤ ਉਨ ਮੁਕਰ ਪਰਨਾ ਜਿਤ ਦਰ ਤੁਮ ਹੈ ਬਹਮਣ ਜਾਣਾ ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ ਤਿਤ ਦਰ ਤੂੰ ਹੀ ਹੈ ਪਛੁਤਾਣਾ ਐਸੇ ਬ੍ਰਾਹਮਣ ਡੁੱਬੇ ਭਾਈ ਨਿਰਾਪਰਾਧ ਚਿਤਵਹਿ ਬੁਰਿਆਈ ਰਹਾਉ ਅੰਤਰ ਲੋਭ ਫਿਰਹਿ ਹਲਕਾਏ ਨਿੰਦਾ ਕਰਹਿ ਸਿਰ ਭਾਰ ਉਠਾਏ ਮਾਇਆ ਮੂਠਾ ਚੇਤੈ ਨਾਹੀ ਭਰਮੇ ਭੂਲਾ ਬਹੁਤ ਹੀ ਰਾਹੀ ਬਾਹਰ ਭੇਖ ਕਰਹਿ ਕਨੇਰੇ ਅੰਤਰ ਬਿਖਿਆ ਉਤਰੀ ਘੇਰੇ ਅਵਰ ਉਪਦੇਸੈ ਆਪ ਨਾ ਬੂਝੈ ਐਸਾ ਬ੍ਰਾਹਮਣ ਕਹੀ ਨਾ ਸੀਜੈ ਮੂਰਖ ਬਾਹਮਣ ਪ੍ਰਭੂ ਸੰਭਾਲ ਦੇਖਤ ਸੁਨਤ ਤੇਰਾ ਹੈ ਨਾਲ ਕਹੋ ਨਾਨਕ ਜੇ ਹੋਵੀ ਭਾਗ ਮਾਨ ਛੋੜ ਗੁਰ ਚਰਣੀ ਲਾਗ।
1: ਹਾਂਜੀ ਇਸ ਸ਼ਬਦ ਵਿੱਚ ਬ੍ਰਾਹਮਣ ਸ਼ਬਦ ਵੀ ਆਇਆ ਤੇ ਬਾਹਮਣ ਵੀ ਆਇਆ ਸਿੱਧਾ, ਇਸ ਤਰ੍ਹਾਂ ਇਹ ਅਲੱਗ ਅਲੱਗ ਰੂਪਾਂ ਵਿੱਚ ਆਉਂਦਾ ਹਮੇਸ਼ਾ ਬੜੀ ਸਾਵਧਾਨੀ ਨਾਲ। ਕੋਈ ਵੀ ਪਾਠ ਹੈ ਵੈਸੇ ਤਾਂ, ਪਰ ਇਹ ਬ੍ਰਾਹਮਣ ਸ਼ਬਦ ਦਾ ਪਾਠ ਵੀ ਧਿਆਨ ਨਾਲ ਕਰਨਾ ਜੀ।
0: ਆਸਾ ਮਹੱਲਾ ਪੰਜਵਾ ਦੁਖ ਰੋਗ ਭਏ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਦੁਖ ਰੋਗ ਭਏ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਭਏ ਆਨੰਦ ਮਿਲ ਸਾਧੂ ਸੰਗ ਆਪ ਮੇਰਾ ਮਨ ਕਤ ਹੀ ਨਾ ਜਾਏ ਤਪਤ ਬੁਝੀ ਗੁਰ ਸਬਦੀ ਮਾਏ ਬਿਨਸ ਗਇਓ ਤਾਪ ਸਭ ਸਹਿਸਾ ਗੁਰ ਸੀਤਲ ਮਿਲਿਓ ਸਹਿਜ ਸੁਭਾਏ ਰਹਾਉ ਧਾਵਤ ਰਹੇ ਏਕ ਇੱਕ ਬੂਝਿਆ ਆਏ ਬਸੇ ਅਬ ਨਿਹਚਲ ਥਾਏ ਜਗਤ ਉਧਾਰਨ ਸੰਤ ਤੁਮਾਰੇ ਦਰਸ਼ਨ ਪੇਖਤ ਰਹੇ ਅਗਾਏ ਜਨਮ ਦੋਖ ਪਰੇ ਮੇਰੇ ਪਾਛੈ ਅਬ ਪਕਰੇ ਨਿਹਚਲ ਸਾਧੂ ਪਾਏ ਸਹਿਜ ਧੁਨ ਗਾਵੈ ਮੰਗਲ ਮਨੁਆ ਅਬ ਤਾ ਕਉ ਫੁਨ ਕਾਲ ਨਾ ਖਾਏ ਕਰਨ ਕਾਰਨ ਸਮਰੱਥ ਹਮਾਰੇ ਸੁਖਦਾਈ ਮੇਰੇ ਹਰ ਹਰ ਰਾਏ ਨਾਮ ਤੇਰਾ ਜਪ ਜੀਵੈ ਨਾਨਕ ਓਤ ਪੋਤ ਮੇਰੇ ਸੰਗ ਸਹਾਏ। ਆਸਾ ਮਹੱਲਾ ਪੰਜਵਾ ਅਰੜਾਵੈ ਬਿਲਲਾਵੈ ਨਿੰਦਕ ਪਾਰ ਬਹਿਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੈ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ ਅਣਹੁੰਦਾ ਅਜਗਰ ਭਾਰ ਉਠਾਏ ਨਿੰਦਕ ਅਗਨੀ ਮਾਹ ਜਲਾਵੈ ਪਰਮੇਸ਼ਰ ਕਹਿ ਦੁਆਰਾ ਜੇ ਹੋਏ ਬਤੀਤੈ ਸੋ ਨਾਨਕ ਆਖ ਸੁਣਾਵੈ ਭਗਤ ਜਨਾ ਕਉ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੈ। ਆਸਾ ਮਹੱਲਾ ਪੰਜਵਾ ਜੋ ਮੈਂ ਕੀਓ ਸਗਲ ਸੀ ਗਾਰਾ ਤਉ ਭੀ ਮੇਰਾ ਮਨ ਨਾ ਪਤਿਆਰਾ ਅਨਿਕ ਸੁਗੰਧਤ ਤਨ ਮਹਿ ਲਾਵਉ ਓਹ ਸੁਖ ਓਹ ਸੁਖ ਤਿਲ ਸਮਾਨ ਨਹੀਂ ਪਾਵੋ, ਮਨ ਮਹਿ ਚਿਤਵਾਉ, ਐਸੀ ਆਸ ਆਈ ਪ੍ਰਿਯ ਦੇਖਤ ਜੀਵਾਉ, ਮੇਰੀ ਮਾਈ ਮਾਈ ਕਹਾ ਕਰੋ, ਇਹੋ ਮਨ ਨਾ ਧੀਰੈ, ਪ੍ਰਿਯ ਪ੍ਰੀਤਮ ਬੈਰਾਗ ਹਿਰੈ ਰਹਾਉ, ਬਸਤਰ ਵਿਭੂਖਨ ਸੁਖ ਬਹੁਤ ਬਿਸਿਖੈ, ਓਏ ਓਏ ਭੀ ਜਾਨੋ ਕਿਤੈ ਨਾ ਲਿਖੈ, ਪਤ ਸੋਭਾ ਅਰਮਾਨ ਮਹੱਤ, ਆਗਿਆਕਾਰੀ ਸਗਲ ਜਗਤ ਗ੍ਰਹਿ ਐਸਾ ਹੈ ਸੁੰਦਰ ਲਾਲ, ਪ੍ਰਭ ਭਾਵਾ ਤਾ ਸਦਾ ਨਿਹਾਲ, ਪ੍ਰਭ ਭਾਵਾ ਤਾ ਸਦਾ ਨਿਹਾਲ, ਵਿੰਜਨ ਭੋਜਨ ਅਨੇਕ ਪ੍ਰਕਾਰ, ਰੰਗ ਤਮਾਸੇ ਬਹੁਤ ਵਿਸਥਾਰ, ਰਾਜ ਮਿਲਖ ਅਰ ਬਹੁਤ ਫੁਰਮਾਇਸ, ਮਨ ਨਹੀਂ ਧਰਾਪੈ ਮਨ ਨਹੀਂ ਧਰਾਪੈ, ਤ੍ਰਿਸ਼ਨਾ ਨਾ ਜਾਇਸ, ਬਿਨ ਮਿਲਬੇ ਇਹੋ ਦਿਨ ਨਾ ਬਿਹਾਵੈ, ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ, ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਸਾਧ ਸੰਗਤ ਬਿਨ ਤਰਿਓ ਨਾ ਕੋਏ, ਜਿਸ ਮਸਤਕ ਭਾਗ ਤਿਨ ਸਤਿਗੁਰ ਪਾਇਆ, ਪੂਰੀ ਆਸਾ ਮਨ ਤ੍ਰਿਪਤਾਇਆ, ਪ੍ਰਭ ਮਿਲਿਆ ਤਾਂ ਚੂਕੀ ਡੰਜਾ, ਨਾਨਕ ਲੱਦਾ ਮਨ ਤਨ ਮੰਜਾ, ਆਸਾ ਮਹੱਲਾ ਪੰਜਵਾ। ਪੰਚ ਪਦੇ ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮਨੀਐ ਪਾਂਤ, ਤ੍ਰਿਤੀਆ ਤੇਰਾ ਸੁੰਦਰ ਥਾਨ, ਵਿਗੜ ਰੂਪ ਮਨ ਮਹਿ ਅਭਿਮਾਨ, ਸੋਹਣੀ ਸਰੂਪ ਸੁਜਾਨ ਵਿਚੱਖਣ, ਅਤ ਗਰਬੈ ਮੋਹੇ ਫਾਕੀ ਤੂੰ ਰਹਾਉ, ਅਤ ਸੂਚੀ ਤੇਰੀ ਪਾਕਸਾਲ, ਕਰ ਇਸਨਾਨ ਪੂਜਾ ਤਿਲਕ ਲਾਲ, ਗੱਲੀ ਗਰਬ ਹੈ ਮੁਖ ਗੋਵ ਹੈ ਗਿਆਨ, ਸਭ ਵਿਦ ਖੋਈ ਲੋਭ ਸੁਆਨ, ਕਾਪਰ ਪਹਿਰ ਹੈ ਭੋਗ ਹੈ ਭੋਗ, ਆਚਾਰ ਕਰਹਿ ਸੋਭਾ ਮਹਿ ਲੋਗ, ਚੋਵਾ ਚੰਦਨ ਸੁਗੰਧ ਵਿਸਥਾਰ, ਸੰਗੀ ਖੋਟਾ ਕ੍ਰੋਧ ਚੰਡਾਲ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮਹਿ ਤੇਰੀ ਸਿਕਦਾਰੀ, ਸੁਇਨਾ ਰੂਪਾ ਤੁਜ ਪਹਿ ਦਾਮ, ਸੀਲ ਬਿਗਾਰਿਓ ਤੇਰਾ ਕਾਮ, ਜਾ ਕਉ ਦ੍ਰਿਸ਼ਟ ਮਯਾ ਹਰ ਰਾਏ, ਸਾ ਬੰਦੀ ਤੇ ਲਈ ਛਡਾਏ, ਸਾ ਬੰਦੀ ਤੇ ਲਈ ਛਡਾਏ, ਸਾਧ ਸੰਗ ਮਿਲ ਹਰ ਰਸ ਪਾਇਆ, ਕਹੋ ਨਾਨਕ ਸਫਲ ਓਹ ਕਾਇਆ, ਸਭ ਰੂਪ ਸਭ ਸੁਖ ਬਣੇ ਸੁਹਾਗਣ, ਅਤ ਸੁੰਦਰ ਵਿਚੱਖਣ ਤੂੰ ਰਹਾਓ, ਦੂਜਾ ਆਸਾ ਮਹੱਲਾ ਪੰਜਵਾ। ਇੱਕ ਤੁਕੇ ਦੋ ਜੀਵਤ ਦਿਸੈ ਤਿਸ ਸਰਪਰ ਮਰਨਾ, ਮੂਆ ਹੋਵੈ ਤਿਸ ਨਿਹਚਲ ਰਹਿਣਾ, ਜੀਵਤ ਮੂਏ ਮੂਏ ਸੇ ਜੀਵੇ, ਹਰ ਹਰ ਨਾਮ ਅਵਖਦ ਮੁਖ ਪਾਇਆ, ਗੁਰਸਬਦੀ ਰਸ ਅੰਮ੍ਰਿਤ ਪੀਵੇ।
2: ਆਪ ਜੀ ਦੇ ਚਰਨਾਂ ਵਿੱਚ ਗਿਣਤੀ ਕੁਝ ਵੱਖਰੀ ਆਈ ਹੈ, ਉਹਦਾ ਉਚਾਰਨ ਵੀ ਵੱਖਰਾ ਆਇਆ ਹੈ। ਜਿਵੇਂ ਜਿਵੇਂ ਭਾਈ ਸਾਹਿਬ ਜੀ ਕਰ ਰਹੇ ਨੇ, ਕੋਸ਼ਿਸ਼ ਆਪ ਜੀ ਨੇ ਕਰਨੀ ਹੈ, ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਜਿਵੇਂ ਯਈਏ ਵਾਲੇ ਅੱਖਰਾਂ ਦੇ ਉਚਾਰਨ ਤੁਹਾਨੂੰ ਲਿਖ ਕੇ ਦਿੱਤੇ ਸੀ ਕਿ ਇਸ ਗਿਣਤੀ ਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੋਈ ਪਰਫੋਰਮਾ ਬਣਾ ਕੇ ਇੱਕ ਪੇਪਰ ਲਿਸਟ ਤੁਹਾਨੂੰ ਦੇ ਦਈਏ, ਜਿਹਦੇ ਨਾਲ ਫਿਰ ਉਹ ਤੁਹਾਡੇ ਲਈ ਸਹਾਇਕ ਹੋ ਸਕੇ। ਪਰ ਬਹੁਤ ਸਾਰੀਆਂ ਸੰਗਤਾਂ ਤੁਹਾਡੇ ਵਿੱਚ ਪਹਿਲਾਂ ਹੀ ਨੋਟਸ ਬਣਾਉਂਦੀਆਂ ਨੇ, ਆਪ ਜੀ ਦੇ ਚਰਨਾਂ ਵਿੱਚ ਬਹੁਤ ਜ਼ਰੂਰੀ ਇਹ ਬੇਨਤੀ ਹੈ, ਇਹਨਾਂ ਅੱਖਰਾਂ ਦਾ ਇਸ ਗਿਣਤੀ ਦਾ ਖਾਸ ਕਰਕੇ ਆਪ ਜੀ ਨੇ ਖਿਆਲ ਰੱਖਣਾ ਹੈ। ਕੋਸ਼ਿਸ਼ ਕਰਿਓ ਬਾਅਦ ਵਿੱਚ ਕਿ ਅੱਜ ਵਾਲੇ ਘੱਟੋ ਘੱਟ ਪਾਠ ਇਹ ਸੁਣ ਕੇ ਲਿਖ ਜ਼ਰੂਰ ਲਿਓ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਦੇ ਨਾਲ ਯਾਦ ਰਹਿਣ। ਹਾਂਜੀ,
0: ਹਰ ਹਰ ਨਾਮ ਅਵਖਦ ਮੁਖ ਪਾਇਆ, ਗੁਰਸਬਦੀ ਰਸ ਅੰਮ੍ਰਿਤ ਪੀਵੇ ਰਹਾਓ, ਕਾਚੀ ਮਟੁਕੀ ਬਿਨਸ ਬਿਨਾਸਾ, ਜਿਸ ਛੂਟੈ ਤ੍ਰਿਕੁਟੀ ਤਿਸ ਨਿਜ ਘਰ ਵਾਸਾ, ਜਿਸ ਛੂਟੈ ਤ੍ਰਿਕੁਟੀ ਤਿਸ ਨਿਜ ਘਰ ਵਾਸਾ, ਉੱਚਾ ਚੜ੍ਹੈ ਸੋ ਪਵੈ ਪਏ ਆਲਾ, ਉੱਚਾ ਚੜ੍ਹੈ ਸੋ ਪਵੈ ਪਏ ਆਲਾ, ਧਰਨ ਪੜੈ ਤਿਸ ਲੱਗੈ ਨਾ ਕਾਲਾ, ਭ੍ਰਮਤ ਫਿਰੇ ਤਿਨ ਕਿਸ਼ੂ ਨਾ ਪਾਇਆ, ਸੇ ਅਸਥਿਰ ਜਿਨ ਗੁਰ ਸਬਦ ਕਮਾਇਆ, ਜਿਉ ਪਿੰਡ ਸਭ ਹਰ ਕਾ ਮਾਲ, ਨਾਨਕ ਗੁਰ ਮਿਲ ਭਏ ਨਿਹਾਲ, ਆਸਾ ਮਹੱਲਾ ਪੰਜਵਾ। ਪੁੱਤਰੀ ਤੇਰੀ ਬਿਦ ਕਰ ਥਾਟੀ।
1: ਹਾਂਜੀ, ਇਹ ਸ਼ਬਦ ਪਹਿਲਾਂ ਵੀ ਆ ਚੁੱਕਿਆ ਵੈਸੇ, ਤੇ ਮੇਰਾ ਖਿਆਲ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਇਹ ਰਿਪੀਟ ਇਹਦੀ ਵਿਆਖਿਆ ਨਹੀਂ ਹੋਈ। ਪੁੱਤਰੀ ਪਾਠ ਨਹੀਂ ਕਰਨਾ, ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ, ਖਿਲਾਵਨ ਹਾਰ ਰੋਜ਼ਾਨਾ, ਇਹ ਪੰਗਤੀ ਪਹਿਲਾਂ ਆ ਚੁੱਕੀ ਹੈ, ਹੋਰ ਵੀ ਆ ਚੁੱਕੀਆਂ ਨੇ। ਇਹਦਾ ਅਰਥ ਹੈ ਪੁਤਲੀ। ਹੁਣ ਪੁਤਲੀ ਸ਼ਬਦ ਨਵੀਂ ਪੀੜ੍ਹੀ ਨੂੰ ਨਹੀਂ ਪਤਾ ਪਰ ਪੁਰਾਣਿਆਂ ਨੂੰ ਸਾਰਿਆਂ ਨੂੰ ਵੱਡੀ ਉਮਰ ਵਾਲਿਆਂ ਨੂੰ ਪਤਾ ਹੈ ਸੋ ਇਸ ਕਰਕੇ ਧਿਆਨ ਰੱਖਣਾ ਪੁੱਤਰੀ ਪਾਠ ਨਹੀਂ ਹੋਣਾ ਪੁੱਤਰੀ ਪੋਲਾ ਪਾਠ ਹੋਣਾ ਜੀ ਜੀ
3: ਸਰੀਰ ਨੂੰ ਪੁੱਤਰੀ ਸ਼ਬਦ ਨਾਲ ਸੰਬੋਧਨ ਕੀਤਾ
0: ਆਸਾ ਮਹੱਲਾ ਪੰਜਵਾ ਪੁੱਤਰੀ ਤੇਰੀ ਵਿਦ ਕਰ ਥਾਟੀ ਜਾਨ ਸਤ ਕਰ ਹੋਏਗੀ ਮਾਟੀ ਮੂਲ ਸੰਭਾਲਾ ਹੋ ਅਚੇਤ ਗਵਾ

ਹਰ ਵੇ ਸਾਹ ਗੁਰਮੁਖ ਧਨ ਖੱਟੀ ਹਰ ਮੇਰਾ ਸਾਹ ਗੁਰ ਕਿਰਪਾ ਤੇ ਇਹ ਮਤ ਆਵੈ ਜਨ ਨਾਨਕ ਹਰ ਕੈ ਅੰਕ ਸਮਾਵੈ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾਂ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਾਰ ਸਦ ਹੀ ਭਰ ਪੂਰਾ ਰਹਾਉ ਚਰਨ ਕਮਲ ਰਿਧ ਅੰਤਰ ਧਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ ਪੰਚ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁਠਾ ਮਿਲਿਆ ਹਰ ਰਾਏ ਸੁਖ ਰਹਿਣ ਬਿਹਾਣੀ ਸਹਿਜ ਸੁਭਾਏ ਆਸਾ ਮਹੱਲਾ ਪੰਜਵਾ ਕਰ ਕਿਰਪਾ ਹਰ ਪ੍ਰਗਟੀ ਆਇਆ ਮਿਲ ਸਤਿਗੁਰ ਧਨ ਪੂਰਾ ਪਾਇਆ ਐਸਾ ਹਰ ਧਨ ਸੰਚਿਐ ਭਾਈ ਭਾਹੇ ਨਾ ਜਾਲੈ ਜਲ ਨਹੀਂ ਡੂਬੈ ਸੰਗ ਛੋਟ ਕਰ ਕਤਹੁ ਨਾ ਜਾਈ ਰਹਾਉ ਤੋਟ ਨ ਆਵੈ ਨਿਖੁੱਟ ਨਾ ਜਾਏ ਖਾਏ ਖਰਚ ਮਨ ਰਹਿਆ ਅਘਾਏ ਸੋ ਸੱਚ ਸਾਹ ਜਿਸ ਘਰ ਹਰ ਧਨ ਸੰਚਾਣਾ ਇਸ ਧਨ ਤੇ ਸਭ ਜੱਗ ਵਰਸਾਣਾ ਤਿੰਨ ਹਰ ਧਨ ਪਾਇਆ ਜਿਸ ਪੁਰਬ ਲਿਖੇ ਕਾ ਲਹਿਣਾ ਜਨ ਨਾਨਕ ਅੰਤ ਵਾਰ ਨਾਮ ਗਹਿਣਾ ਆਸਾ ਮਹੱਲਾ ਪੰਜਵਾ ਜੈਸੇ ਕਿਰਸਾਨ ਬੋਵੈ ਕਿਰਸਾਨੀ ਕਾਚੀ ਪਾਕੀ ਬਾੜ ਪਰਾਨੀ ਜੋ ਜਨਮੈ ਸੋ ਜਾਨਹੁ ਮੂਆ ਗੋਬਿੰਦ ਭਗਤ ਆਸ ਥਿਰ ਹੈ ਥੀਆ ਰਹਾਉ ਦਿਨ ਤੇ ਸਰ ਪਰ ਪਉਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ ਮਾਇਆ ਮੋਹ ਸੋਏ ਰਹੇ ਅਭਾਗੇ ਗੁਰ ਪ੍ਰਸਾਦ ਕੋ ਵਿਰਲਾ ਜਾਗੇ ਕਹੋ ਨਾਨਕ ਗੁਣ ਗਾਈਐ ਹੈ ਨੀਤ ਮੁਖ ਉੱਜਲ ਹੋਏ ਨਿਰਮਲ ਚੀਤ ਆਸਾ ਮਹੱਲਾ ਪੰਜਵਾ ਨੌ ਨਿਧ ਤੇਰੈ ਸਗਲ ਨਿਧਾਨ

0: ਤੇਰਾ ਸੱਚ ਫੁਰਮਾਨ ਜਾ ਤੁਧ ਭਾਵੈ ਤਾਂ ਹਰ ਗੁਣ ਗਾਓ ਤੇਰੇ ਘਰ ਸਦਾ ਸਦਾ ਹੈ ਨਿਆਉ ਸੱਚੇ ਸਾਹਿਬ ਅਲਖ ਭੇਵ ਨਾਨਕ ਲਾਇਆ ਲਾਗਾ ਸੇਵ ਆਸਾ ਮਹੱਲਾ ਪੰਜਵਾ ਨਿਕਟ ਜੀ ਕੈ ਸਦ ਹੀ ਸੰਗਾ ਕੁਦਰਤ ਵਰਤੈ ਰੂਪ ਆਰ ਰੰਗਾ ਕਰੈ ਨਾ ਝੁਰੈ ਨਾ ਮਨ ਰੋਮਣ ਹਾਰਾ
1: ਇਹ ਪਾਠ ਕਰੈ ਹਰਾਰਾ ਭਾਰਾ ਥੱਲੇ ਕੀਤਾ ਹੋਇਆ ਇਹਨੂੰ ਕਰੈ ਥੋੜਾ ਜਿਹਾ ਭਾਰਾ ਕਰਕੇ ਬੋਲਣਾ ਕਰੈ ਨਾ ਝੁਰੈ
0: ਕਰੈ ਨਾ ਝੁਰੈ ਨਾ ਮਨ ਰੋਮਣ ਹਾਰਾ ਅਵਿਨਾਸੀ ਅਵਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ ਰਹਾਓ ਤੇਰੇ ਦਾਸਰੇ ਕਹੋ ਕਿਸ ਕੀ ਕਾਣ ਜਿਸ ਕੀ

ਨਾਨਕ ਦਾਸ ਕਹੋ ਗੁਰਵਾਹ ਆਸਾ ਮਹੱਲਾ ਪੰਜਵਾ ਹਰ ਰਸ ਛੋੜ ਹੋਛੈ ਰਸ ਮਾਤਾ ਘਰ ਮਹਿ ਵਸਤ ਬਾਹਰ ਉੱਠ ਜਾਤਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲਗ ਗਾਥਾ ਰਹਾਉ ਵਜਹੋ ਸਾਹਿਬ ਕਾ ਸੇਵ ਬਿਰਾਨੀ ਐਸੇ ਗੁਣ ਹੈ ਅਸ਼ਾਦਿਓ ਪ੍ਰਾਨੀ ਤਿਸ ਸਿਉ ਲੂਕ ਜੋ ਸਦ ਹੀ

ਮਹੱਲਾ ਪੰਜਵਾ ਜੀ ਪ੍ਰਾਨ ਧਨ ਹਰ ਕੋ ਨਾਮ ਈਹਾ ਊਹਾ ਓਨ ਸੰਗ ਕਾਮ ਬਿਨ ਹਰ ਨਾਮ ਅਵਰ ਸਭ ਥੂਰਾ ਤ੍ਰਿਪਤ ਅਗਾਵੈ ਹਰ ਦਰਸਨ ਮਨ ਮੂਰਾ ਰਹਾਉ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਚਰਨ ਕਮਲ ਸਿਉ ਲਾਗ

ਘਟ ਘਟ ਚੀਨ ਆਸਾ ਮਹੱਲਾ ਪੰਜਵਾ ਅਨਦ ਬਿਨੋਦ ਭਰੇ ਪੁਰ ਧਾਰਿਆ ਅਨਦ ਬਿਨੋਦ ਭਰੇ ਪੁਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮੱਗਰੀ ਪੂਰੇ ਠਾਕੁਰ ਕੀ

0: ਜੰਤ ਸਭ ਤਾ ਕੈ ਹਾਥ ਰਾਵ ਰਹਿਆ ਪ੍ਰਭ ਸਭ ਕੈ ਸਾਥ ਪੂਰਾ ਗੁਰ ਪੂਰੀ ਬਣਤ ਬਣਾਈ ਨਾਨਕ ਭਗਤ ਮਿਲੀ ਵਡਿਆਈ ਆਸਾ ਮਹੱਲਾ ਪੰਜਵਾ ਗੁਰ ਕੈ ਸ਼ਬਦ ਬਨਾਵਹੁ ਏਹੋ ਮਨ ਗੁਰ ਕਾ ਦਰਸ਼ਨ ਸੰਚਹੁ ਹਰ ਧਨ ਊਤਮ ਮਤ ਮੇਰਾ ਹਿਰਦੈ ਤੂੰ ਆਉ ਧਿਆਵਉ ਗਾਵਉ ਗੁਣ ਗੋਵਿੰਦਾ ਅਤ ਪ੍ਰੀਤਮ ਮੋਹਿ ਲਾਗੈ ਨਾਉ ਰਹਾਉ ਤ੍ਰਿਪਤ ਅਗਾਵਨ ਸਾਚੈ ਨਾਇ ਤ੍ਰਿਪਤ ਅਗਾਵਨ ਸਾਚੈ ਨਾਇ ਅੱਠ ਸੱਠ ਮੱਜਨ ਸੰਤ ਧੂਰਾਇ ਸਭ ਮਹਿ ਜਾਨਉ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਵਿਵੇਕ ਦਾਸ ਸਗਲ ਕਾ ਛੋੜ ਅਭਿਮਾਨ ਨਾਨਕ ਕਉ ਗੁਰ ਦੀਨੋ ਦਾਨ ਆਸਾ ਮਹੱਲਾ ਪੰਜਵਾ ਬੁੱਧ ਪ੍ਰਗਾਸ ਪਈ ਮਤ ਪੂਰੀ ਤਾ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਅਲੇ ਬੂਡਤ ਘੋਰ ਅੰਧਕੂਪ ਮਹਿ ਨਿਕਸਿਓ ਮੇਰੇ ਭਾਈ ਰੇ ਰਹਾਉ ਮਹਾ ਅਗਾਹ ਅਗਨ ਕਾ ਸਾਗਰ ਗੁਰ ਬੋਹਿਥ ਤਾਰੇ ਰਤਨਾਗਰ ਦੁੱਤਰ ਅੰਧ ਬਿਖਮ ਏਹ ਮਾਇਆ ਗੁਰ ਪੂਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਉਕਤ ਨਾ ਮੋਰੀ ਗੁਰ ਨਾਨਕ ਸਰਨਾਗਤ ਤੋਰੀ ਆਸਾ ਮਹੱਲਾ ਪੰਜਵਾ ਤਿਪ ਦੇ ਦੋ ਹਾਰ ਰਸ ਪੀਵਤ ਸਦ ਹੀ ਰਾਤਾ
1: ਇਹ ਜਿਹੜਾ ਪਾਠ ਤੇ ਪਦੇ ਤੇ ਨੂੰ ਥੋੜਾ ਜਿਹਾ ਵੱਖ ਕਰਕੇ ਬੋਲਣਾ ਤੇ ਪਦੇ ਜੇ ਦੋ ਪਦੇ ਦੋ ਨੂੰ ਥੋੜਾ ਵੱਖ ਤੇ ਪਦੇ ਦੋ ਪਦੇ ਇਸ ਤਰ੍ਹਾਂ ਉਚਾਰਨ ਕਰਨਾ
0: ਆਸਾ ਮਹੱਲਾ ਪੰਜਵਾ ਤੇ ਪਦੇ ਦੋ ਹਾਰ ਰਸ ਪੀਵਤ ਸਦ ਹੀ ਰਾਤਾ ਆਨ ਰਸਾ

0: ਚਿੰਦ ਹਾਰ ਰਸ ਪੀਵੈ ਅਲਮਸਤ ਮਤਵਾਰਾ ਆਨ ਰਸਾ ਸਭ ਹੋਛੇ ਰੇ ਰਹਾਓ ਹਾਰ ਰਸ ਕੀ ਕੀਮਤ ਕਹੀ ਨਾ ਜਾਏ ਹਾਰ ਰਸ ਸਾਧੂ ਹਾਟ ਸਮਾਏ ਲਾਖ ਕਰੋਰੀ ਮਿਲੈ ਨਾ ਕੇਹ ਜਿਸ ਹੈ ਪ੍ਰਾਪਤ ਤਿਸ ਹੀ ਦੇਹ ਨਾਨਕ ਚਾਖ ਭਏ ਬਿਸਮਾਦ ਨਾਨਕ ਗੁਰ ਤੇ ਆਇਆ ਸਾਧ ਈਤ ਊਤ ਕਤ ਛੋੜ ਨਾ ਜਾਏ ਨਾਨਕ ਗੀਦਾ ਹਰ ਰਸ ਮਾਹੇ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਮੋਹ ਮਿਟਾਵੈ ਛੁਟਕੈ ਦੁਰਮਤ ਆਪਣੀ ਧਾਰੀ ਹੋਏ ਨਿਮਾਣੀ ਸੇਵਕ ਮਾਵਹਿ ਤਾ ਪ੍ਰੀਤਮ ਹੋਵਹਿ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਦੁਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖ ਮਨ ਨਾਰੀ ਰਹਾਉ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸੁਧ ਬਿਖ ਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾਂ ਪਾਵਹਿ ਸੋਭਾ ਹਰ ਦੁਆਰੀ ਇਹੀ ਆਚਾਰ ਇਹੀ ਵਿਵਹਾਰਾ ਇਹੀ ਆਚਾਰ ਇਹੀ ਵਿਵਹਾਰਾ ਆਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹ ਮੰਤਰ ਕਮਾਵੈ ਨਾਨਕ ਸੋ ਭਾਉਜਲ ਪਾਰ ਉਤਾਰੀ ਆਸਾ ਮਹੱਲਾ ਪੰਜਵਾ ਦੋ ਪਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖਹੋ ਸਰਮਾ
1: ਇਸ ਸ਼ਬਦ ਦੀ ਪਹਿਲੀ ਪੰਕਤੀ ਆਈ ਸੀ ਭਈ ਪ੍ਰਾਪਤ ਮਾਨੁਖ ਨੰਨੇ ਨੂੰ ਔਂਕੜ ਵੀ ਆ ਬੋਲਣਾ ਅਤੇ ਦੇਹੋਰੀਆ ਹਾਹੇ ਨੂੰ ਵੀ ਔਂਕੜ ਹੈ ਦੇਹਰੀਆ ਨਹੀਂ ਕਹਿਣਾ ਮਾਨੁਖ ਦੇਹੋਰੀਆ ਹਾਂਜੀ
0: ਆਸਾ ਮਹੱਲਾ ਪੰਜਵਾ ਤੁਜ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤੁਮਾਰੀ ਆਸਾ ਬੈਠਤ ਊਠਤ ਸੋਬਤ ਜਾਗਤ ਵਿਸਰ ਨਾਹੀ ਤੂੰ ਸਾਸ ਗਿਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਨਾਨਕ ਕੇ ਸੁਖ ਦਾਤੇ ਸਤਿਗੁਰ ਹਮ ਤੁਮਰੇ ਬਾਲ ਗੋਪਾਲਾ ਆਸਾ ਮਹੱਲਾ ਪੰਜਵਾ ਹਰ ਜਨ ਲੀਨੇ ਪ੍ਰਭੂ ਛਡਾਏ ਪ੍ਰੀਤਮ ਸਿਓ ਮੇਰੋ ਮਨ ਮਾਨਿਆ ਤਾਪ ਮੁਆ ਬਿਖ ਖਾਏ ਰਹਾਓ ਪਾਲਾ ਤਾਊ ਕਛੂ ਨਾ ਵਿਆਪੈ ਰਾਮ ਨਾਮ ਗੁਣ ਗਾਏ ਡਾਕੀ ਕੋ ਚਿਤ ਕਛੂ ਨਾ ਲਾਗੈ ਚਰਨ ਕਮਲ ਸਰਨਾਏ ਸੰਤ ਪ੍ਰਸਾਦ ਭਏ ਕਿਰਪਾਲਾ ਹੋਏ ਆਪ ਸਹਾਏ ਗੁਣ ਨਿਧਾਨ ਨਿਤ ਗਾਵੈ ਨਾਨਕ ਸਹਸਾ ਦੁੱਖ ਮਿਟਾਏ ਆਸਾ ਮਹੱਲਾ ਪੰਜਵਾ ਔਖਦ ਖਾਇਓ ਹਰ ਕੋ ਨਾਉ ਸੁਖ ਪਾਏ ਦੁੱਖ ਬਿਨਸਿਆ ਥਾਉ ਤਾਪ ਗਿਆ ਬਚਨ ਗੁਰ ਪੂਰੇ ਅਨੰਦ ਭਇਆ ਸਭ ਮਿਟੇ ਵਿਸੂਰੇ ਰਹਾਉ ਜੀ ਅਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਿਆਇਆ ਆਸਾ ਮਹੱਲਾ ਪੰਜਵਾ ਬਾਂਛਤ

0: ਜਵਾਨੀ
1: ਜਵਾਨੀ ਪਾਠ ਆਇਆ, ਔਂਕੜ ਵੀ ਹੈ ਤੇ ਹੋੜਾ ਵੀ ਹੈ, ਦਰਮਿਆਨੇ ਆਵਾਜ਼ ਦੇ ਵਿੱਚ ਹੀ ਬੋਲਣਾ ਜਵਾਨੀ। ਹਾਂਜੀ,
0: ਰਾਜ ਮਿਲਕ ਜੋਬਨ ਗ੍ਰਹਿ ਸੋਭਾ ਰੂਪਵੰਤ ਜਵਾਨੀ, ਬਹੁਤ ਦਰਬ ਹਸਤੀ ਅਰ ਘੋੜੇ, ਲਾਲ ਲਾਖ ਬਹਿ ਆਨੀ, ਆਗੈ ਦਰਗਹਿ ਕਾਮਨਾ ਆਵੈ, ਛੋੜ ਚੱਲੈ ਅਭਿਮਾਨੀ।

0: ਆਇਆ
1: ਢੱਡੇ ਨਾਲ,
2: ਜੈਸੇ ਦੀ ਥਾਂ ਤੇ ਜੈਸਾ ਕੰਨੇ ਨਾਲ,
3: ਉਗਰ ਗਿਆ ਜੈਸਾ ਖੋਟਾ ਟਬੂਆ,
0: ਉਗਰ ਗਿਆ ਜੈਸਾ ਖੋਟਾ।

0: ਸਾਂਝ ਨਿੰਮਣੀ ਯਾਦਾਂ,
1: ਇਹ ਨੇ ਨੂੰ ਥੋੜ੍ਹਾ ਜਿਹਾ ਨਾ ਵੱਖਰਾ ਹੀ ਕਰਕੇ ਨੇ ਮੁਨਿਆਦਾ ਫਿਰ ਬੁਲਾਉਣਾ ਸੌਖਾ ਹੋ ਜਾਣਾ।
2: ਕੂੜ ਕਪਟ ਬੰਚ ਨੇ ਮੁਨਿਆਦਾ ਬਿਨਸ ਗਿਆ ਤਤਕਾਲ।

0: ਬ੍ਰਾਹਮਣੀ ਅਧਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਰੇ
1: ਦੋਨੇ ਸੱਸੇ ਬੋਲ ਕੇ
0: ਸ੍ਰੇਸ਼ਟਾਈ ਰੇ।

0: ਜਾਵ ਬਾਜ ਥੁਨੀਆ ਛਪਰਾ ਛਾਮਿਆ ਨਿਕਰਿਆ
1: ਛਪਰਾ
2: ਥਾਮਿਆ
1: ਥਾਮਿਆ
0: ਬਾਜ ਥੁਨੀਆ ਛਪਰਾ ਥਾਮਿਆ ਨਿਕਰਿਆ ਕਰ ਪਾਇਆ ਰੇ
1: ਬਿਹਾਰੀ ਨਾਲ ਨੀ ਕਰਿਆ
0: ਬਾਜ ਥੁਨੀਆ ਛਪਰਾ ਥਾਮਿਆ ਨੀ ਕਰਿਆ
3: ਥਾਮਿਆ

ਆਪਣਾ ਬਿਰਧ ਸੰਭਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਈ ਬਾਰਿਕ ਜੋ ਪ੍ਰਿਤ ਪਾਰਿਆ ਗੁਰਸਿੱਖ ਰਾਖੇ ਗੁਰੂ ਗੋਪਾਲ ਕਾਢ ਲਈਏ ਮਹਾ ਭਵਜਲ ਤੇ ਆਪਣੀ ਨਦਰ ਨਿਹਾਲ ਰਹਾਉ ਜਾ ਕੇ ਸਿਮਰਨ ਜਮ ਤੇ ਛੁਟੀਐ ਹਲਤ ਪਲਤ ਸੁਖ ਪਾਈਐ ਸਾਸ ਗਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੀ

ਸਦ ਬਲਿਹਾਰੇ। ਆਸਾ ਮਹੱਲਾ ਪੰਜਵਾ, ਜਾਂ ਤੂੰ ਸਾਹਿਬ ਤਾ ਪਉ ਕਿਹਾ, ਹਉ ਤੁਦ ਬਿਨ ਕਿਸ ਸਾ ਲਾਹੀ, ਏਕ ਤੂੰ ਤਾਂ ਸਭ ਕਿਛ ਹੈ, ਮੈਂ ਤੁਦ ਬਿਨ ਦੂਜਾ ਨਾਹੀ। ਬਾਬਾ

ਕਿਸ ਕਹਿ ਆਖ ਸੁਣਾਈਐ ਬਿਣ ਨਾਵੈ ਸਭ ਜਗ ਬੌਰਾਇਆ ਨਾਮ ਮਿਲੈ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਿਣਾ ਸੁ ਪ੍ਰਭ ਜੀ ਪਾਸ ਸਭ ਕੁਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਤ ਤੁਝ ਹੈ।

ਸਾਵਕ ਸਾਗਰ ਭਏ ਹਰ ਸੋਗ ਮਹਿ ਬਸਨਾ ਸਤਿਗੁਰ ਭੇਟ ਭਇਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ ਧਨ ਧਨ ਥਾਪ ਕੀਓ ਸਭ ਅਪਨਾ ਕੋਮਲ ਬੰਧਨ ਬੰਧਿਆ ਗੁਰ ਪ੍ਰਸਾਦ ਭਏ ਜਨ ਮੁਕਤੋ ਹਰ ਹਰ ਨਾਮ ਅਰਾਧਿਆ।

0: ਕੋਈ ਹਰਿਓ ਕੋਈ ਹਰਿਆ ਬੂਟ ਰਹਿਓਰੀ
1: ਤਗਲੋ ਪਵਨ ਲੁੱਟਿਓਰੀ ਥੋੜਾ ਜਿਹਾ ਲੱਲੇ ਨੂੰ ਕਸਕੀ ਬੋਲਣਾ
0: ਸੁਰ ਨਰ ਦੇਵ ਤੋਂ ਸ਼ੁਰੂ ਸਗਲੋ ਪਵਨ ਲੁਟਿਓਰੀ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਓ ਕੋਈ ਹਰਿਆ ਬੂਟ ਰਹਿਓਰੀ ਐਸੋ ਸਮਰਥ

0: ਸਤਵਾ ਮਹੱਲਾ ਪੰਜਵਾ ਲਾਲ ਚੋਲਣਾ ਤੈ ਤਨ ਸੋਹਿਆ ਸੁਰਜਨ ਭਾਨੀ ਤਾਂ ਮਨ ਮੋਹਿਆ ਕਵਣ ਬਣੀ ਰੀ ਤੇਰੀ ਲਾਲੀ ਕਵਣ ਰੰਗ ਤੂੰ ਭਈ ਗੁਲਾਲੀ ਰਹਾਓ ਤੁਮ ਹੀ ਸੁੰਦਰ ਤੁਮ ਹੈ ਸੁਹਾਗ ਤੁਮ ਹੀ ਸੁੰਦਰ ਤੁਮ ਹੈ ਸੁਹਾਗ ਤੁਮ ਘਰ ਲਾਲਣ ਤੁਮ ਘਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਾਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ ਸੁਨ ਰੀ ਸਖੀ ਇਹ ਹਮਰੀ ਘਾਲ ਪ੍ਰਭ ਆਪ ਸੀਗਾਰ ਸਵਾਰਨ ਹਾਰ ਰਹਾਓ ਦੂਜਾ ਆਸਾ ਮਹੱਲਾ ਪੰਜਵਾ ਦੁਖ ਘਨੋ ਜਬ ਹੋਤੇ ਦੂਰ ਅਬ ਮਸਰਤ ਮੋਹ ਮਿਲੀ ਹਦੂਰ ਚੁੱਕਾ ਨਿਹੂਰਾ ਸਖੀ ਸਹੇਰੀ ਭਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਓ ਨਿਕਟ ਆਨ ਪ੍ਰਿਯ ਸੇਜ ਧਰੀ ਕਾਣ ਕੱਢਣ ਤੇ ਛੂਟ ਭਰੀ ਮੰਦਰ ਮੇਰਾ ਸ਼ਬਦ ਉਜਾਰਾ ਅਨੰਦ ਬਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਪਿਰ ਘਰ ਆਇਆ ਥਿਰ ਸੋਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾ ਸਾਚ ਨਾਮ ਮੇਰਾ ਮਨ ਲਾਗਾ ਲੋਗਣ ਸਿਓ ਮੇਰਾ ਠਾਠਾ ਬਾਗਾ ਬਹਰ ਸੂਤ ਸਗਲ ਸਿਉ ਮੌਲਾ ਅਲਿਪਤ ਰਹਾਉ ਜੈਸੇ ਜਲ ਮਹਿ ਕੌਲਾ ਰਹਾਉ ਮੁਖ ਕੀ ਬਾਤ ਸਗਲ ਸਿਉ ਕਰਤਾ ਜੀ ਅਸੰਗ ਪ੍ਰਭ ਆਪਣਾ ਧਰਤਾ ਦੀਸ ਆਵਤ ਹੈ ਬਹੁਤ ਭੀ ਹਾਲਾ ਸਗਲ ਚਰਨ ਕੀ ਇਹੋ ਮਨ ਰਾਲਾ ਨਾਨਕ ਜਨ ਗੁਰਪੂਰਾ ਪਾਇਆ ਅੰਤਰ ਬਾਹਰ ਏਕ ਦਿਖਾਇਆ ਆਸਾ ਮਹੱਲਾ ਪੰਜਵਾ ਭਾਵਤ ਰਲੀਆ ਜੋਬਨ ਬਲੀਆ ਨਾਮ ਬਿਨਾ ਮਾਟੀ ਸੰਗ ਰਲੀਆ ਕਾਨ ਕੁੰਡਲੀਆ ਬਸਤਰ ਓਡਲੀਆ ਕਾਨ ਕੁੰਡਲੀਆ ਬਸਤਰ ਓਡਲੀਆ ਕਾਨ ਕੁੰਡਲੀਆ ਬਸਤਰ
1: ਓਟਲੀਆ
0: ਕਾਨ ਕੁੰਡਲੀਆ ਬਸਤਰ ਓਟਲੀਆ
1: ਬਸਤਰ ਓਡਣ ਦਾ ਹੁੰਦਾ ਪਾਉਣੇ ਪਹਿਨਣੇ ਬਸਤਰ ਓਡਲੀਆ
0: ਕਾਨ ਕੁੰਡਲੀਆ ਬਸਤਰ ਓਡਲੀਆ ਸੇਜ ਸੁਖਲੀਆ ਮਨ ਗਰਬਲੀਆ ਰਹਾਓ ਤਲੈ ਕੁੰਚਰੀਆ ਸਿਰ ਕਨਕ ਛਤਰੀਆ ਹਰ ਭਗਤ ਬਿਨਾ ਲੇ ਧਰਨ ਗੱਡਲੀਆ ਹਰ ਭਗਤ ਬਿਨਾ ਲੇ ਧਰਨ ਗੱਡਲੀਆ ਰੂਪ ਸੁੰਦਰੀਆ ਅਨਕ ਇਸਤਰੀਆ ਹਾਰ ਰਸ ਬਿਨ ਸਭ ਸਵਾਦ ਫਿਕਰੀਆ ਹਾਰ ਰਸ ਬਿਨ ਸਭ ਸਵਾਦ ਫਿਕਰੀਆ ਮਾਇਆ ਛਲੀਆ ਬੇਕਾਰ ਬਿਖਲੀਆ ਸਰਨ ਨਾਨਕ ਪ੍ਰਭ ਪੁਰਖ ਦਇਆਲੀਆ ਮਾਇਆ ਛਲੀਆ ਬੇਕਾਰ ਬਿਖਲੀਆ ਸਰਨ ਨਾਨਕ ਪ੍ਰਭ ਪੁਰਖ ਦਇਆਲੀਆ ਆਸਾ ਮਹੱਲਾ ਪੰਜਵਾ ਏਕ ਬਗੀਚਾ ਪੇੜ ਘਨ ਕਰਿਆ ਅੰਮ੍ਰਿਤ ਨਾਮ ਤਹਾ ਮਹਿ ਫਲਿਆ ਐਸਾ ਕਰਹੁ ਵਿਚਾਰ ਗਿਆਨੀ ਜਾ ਤੇ ਪਾਈਐ ਪਦ ਨਿਰਬਾਨੀ ਆਸ ਪਾਸ ਬਿਖੁਆ ਕੇ ਕੁੰਟਾ ਬੀਚ ਅੰਮ੍ਰਿਤ ਹੈ ਭਾਈ ਰੇ ਰਹਾਉ ਸਿੰਚਨ ਹਾਰੇ ਏਕੈ ਮਾਲੀ ਖਬਰ ਕਰਤ ਹੈ ਪਾਤ ਪਤ ਡਾਲੀ ਸਕਲ ਬਨਸਪਤ ਆਣ ਜੜਾਈ ਸਗਲੀ ਫੂਲੀ ਨਿਫਲ ਨਾ ਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਿਨ ਮਾਇਆ ਆਸਾ ਮਹੱਲਾ ਪੰਜਵਾ ਰਾਜ ਲੀਲਾ ਤੇਰਾ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਣੇ ਤੇਰਾ ਓਲੈ ਭਰਮ ਕੇ ਪਰਦੇ ਸਤਿਗੁਰ ਖੋਲੇ ਰਹਾਓ ਹੁਕਮ ਬੂਝ ਰੰਗ ਰਸ ਮਾਣੇ ਸਤਿਗੁਰ ਸੇਵਾ ਮਹਾ ਨਿਰਬਾਣੇ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ ਨਾਮ ਰਤਾ ਸੋਈ ਨਿਰਬਾਣ ਜਾ ਕਉ ਮਿਲਿਓ ਨਾਮ ਨਿਧਾਨਾ ਭਨਤ ਨਾਨਕ ਤਾਕਾ ਪੂਰਖ ਜਾਨਾ ਆਸਾ ਮਹੱਲਾ ਪੰਜਵਾ ਤੀਰਥ ਜਾਓ ਤਾ ਹਉ ਹਉ ਕਰਤੇ ਪੰਡਿਤ ਪੁੱਛੋ ਤਾ ਮਾਇਆ ਰਾਤੇ ਸੋ ਅਸਥਾਨ ਬਤਾ

0: ਨਰਕ ਸੁਰਗ ਫੇਰ ਫਿਰ ਅਵਤਾਰ ਗ੍ਰਸਤ ਮਹਿ
1: ਹਾਂਜੀ ਗ੍ਰਸਤ ਜਿਸ ਤਰ੍ਹਾਂ ਪਾਠ ਕੀਤਾ ਗਿਆ ਗ੍ਰਸਤ ਇਹੀ ਕਰਨਾ ਗਿਰਸਤ ਪਾਠ ਨਹੀਂ ਕਰਨਾ ਭੁਲੇਖੇ ਨਾਲ ਜੀ
0: ਗ੍ਰਸਤ ਮਹਿ ਚਿੰਤ

0: ਜਾਂ ਤੂੰ ਚਿਤ ਆਵੇਂ ਆਵੇਂ ਲਿਖਿਆ ਹੋਇਆ ਆਵੇਂ ਠੀਕ ਹੈ ਫਿਰ
1: ਹਾਂਜੀ ਲੜੀ ਵਾਰ ਤੇ ਵੀ ਆਵਾਂ ਹੀ ਹੈ ਨਾ ਦੋਨੋਂ ਗਿੰਦੀਆਂ ਲੱਗੀਆਂ ਸਾਰੀਆਂ ਪੋਥੀਆਂ ਤੇ ਇਹੀ ਹੈ ਇਹੀ ਪਾਠ ਹੈ
2: ਸਗਲ ਸੁਖ ਜਾਂ ਤੂੰ ਚਿਤ ਆਵੇਂ ਸਗਲ ਸੁਖ ਜਾਂ ਤੂੰ ਚਿਤ ਆਵੇਂ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਉ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਢਹਿ ਦੁਖ ਡੇਰਾ ਹੁਕਮ ਬੂਝੈ ਸੋਈ ਪ੍ਰਵਾਨ ਸਾਚ ਸ਼ਬਦ ਜਾ ਕਾ ਨੀਸਾਨ ਗੁਰਪੂਰੈ ਹਰ ਨਾਮ ਦ੍ਰਿੜਾਇਆ ਗੁਰਪੂਰੈ ਹਰ ਨਾਮ ਦ੍ਰਿੜਾਇਆ ਭਨਤ ਨਾਨਕ ਮੇਰੇ ਮਨ ਸੁਖ ਪਾਇਆ ਆਸਾ ਮਹੱਲਾ ਪੰਜਵਾ ਜਹਾ ਪਠਾਵਹੁ ਤਹਿ ਤਹਿ ਜਾਈ ਜੋ ਤੁਮ ਦੇਹੁ ਸੋਈ ਸੁਖ ਪਾਈ ਸਦਾ ਚੇਰੇ ਗੋਵਿੰਦ ਗੋਸਾਈ ਤੁਮਰੀ ਕਿਰਪਾ ਤੇ ਤ੍ਰਿਪਤ ਆਗਾਈ ਰਹਾਉ ਤੁਮਰਾ ਦੀਆ ਪਹਿਨਾਉ ਖਾਈ ਤੋਂ ਪ੍ਰਸਾਦ ਪ੍ਰਭ ਸੁਖੀ ਬਲਾਈ ਮਨ ਤਨ ਅੰਤਰ ਤੁਝੈ ਧਿਆਈ ਤੁਮਰੈ ਲਵੈ ਨਾ ਕਉ ਲਾਈ ਕਹੋ ਨਾਨਕ ਨਿਤ ਇਵੈ ਧਿਆਈ ਗਤ ਹੋਵੈ ਸੰਤ ਹੈ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਬਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਸ਼ਰਵਣ ਸੁਣੀਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਆਨੰਦਾ ਦੁਖ ਰੋਗ ਮਨ ਸਗਲੇ ਲੱਥਾ ਰਹਾਉ ਕਾਰਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨਸ ਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਵਾਟ ਨਾ ਪਾਈਐ ਆਠ ਪਹਿਰ ਜਿਸ ਵਿਸਰਹਿ ਨਾਹੀ ਗਤ ਹੋਵੈ ਨਾਨਕ ਤਿਸ ਲੱਗ ਪਾਈ ਆਸਾ ਮਹੱਲਾ ਪੰਜਵਾ ਜਾ ਕੇ ਸਿਮਰਨ ਸੂਖ ਨਿਵਾਸ ਭਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੋ ਪ੍ਰਭ ਕੇ ਗੁਣ ਗਾਵਹੋ ਸਤਿਗੁਰ ਆਪਣਾ ਸਾਧ ਸਦਾ ਮਨਾਵਹੋ ਰਹਾਓ ਸਤਿਗੁਰ ਕਾ ਸੱਚ ਸ਼ਬਦ ਕਮਾਵਹੋ ਥਿਰ ਘਰ ਬੈਠੇ ਪ੍ਰਭ ਆਪਣਾ ਪਾਵਹੋ ਪਰ ਕਾ ਬੁਰਾ ਨਾ ਰਾਖਹੋ ਚੀਤ ਤੁਮ ਕਉ ਦੁਖ ਨਹੀਂ ਭਾਈ ਮੀਤ ਹਰ ਹਰ ਤੰਤ ਮੰਤ ਗੁਰ ਦੀਨਾ ਇਹੋ ਸੁਖ ਨਾਨਕ ਆਨ ਦਿਨ ਚੀਨਾ ਆਸਾ ਮਹੱਲਾ ਪੰਜਵਾ ਜਿਸ ਨੀਚ ਕਉ ਕੋਈ ਨਾ ਜਾਣੈ ਨਾਮ ਜਪਤ ਉਹ ਚੌਹ ਕੁੰਟ ਮਾਨੈ ਦਰਸ਼ਨ ਮਾਂਗਉ ਦੇਹ ਪਿਆਰੇ ਤੁਮਰੀ ਸੇਵਾ ਕੌਣ ਨਾ ਤਾਰੇ ਰਹਾਉ ਜਾ ਕੇ ਨਿਕਟ ਨਾ ਆਵੈ ਕੋਈ ਸਗਲ ਸ੍ਰਿਸ਼ਟ ਉਆ ਕੇ ਚਰਨ ਮਲ ਧੋਈ ਜੋ ਪ੍ਰਾਣੀ ਕਾਹੂ ਨਾ ਆਵਤ ਕਾਮ ਸੰਤ ਪ੍ਰਸਾਦ ਤਾ ਕੋ ਜਪੀਐ ਨਾਮ ਸਾਧ ਸੰਗ ਮਨ ਸੋਬਤ ਜਾਗੇ ਤਬ ਪ੍ਰਭ ਨਾਨਕ ਮਿੱਠੇ ਲਾਗੇ ਆਸਾ ਮਹੱਲਾ ਪੰਜਵਾ ਏਕੋ ਏਕੀ ਨੈਣ ਨਿਹਾਰਾਓ ਸਦਾ ਸਦਾ ਹਰ ਨਾਮ ਸਮਾਰਾਓ ਰਾਮ ਰਾਮਾ ਰਾਮਾ ਗੁਣ ਗਾਵਾਓ ਸੰਤ ਪ੍ਰਸਾਦ ਸਾਧਕੈ ਸੰਗੇ ਸੰਤ ਪ੍ਰਤਾਪ ਸਾਧਕੈ ਸੰਗੇ ਸੰਤ ਪ੍ਰਤਾਪ ਸਾਧਕੈ ਸੰਗੇ ਹਰ ਹਰ ਨਾਮ ਧਿਆਵਾਓ ਰੇ ਰਹਾਓ ਸਗਲ ਸਮੱਗਰੀ ਜਾ ਕੈ ਸੂਤ ਪਰੋਈ ਘਟ ਘਟ ਅੰਤਰ ਰਵਿਆ ਸੋਈ ਓਪਤ ਪਰਲਉ ਖਿਨ ਮਹਿ ਕਰਤਾ ਆਪ ਅਲੇਪਾ ਨਿਰਗੁਣ ਰਹਿਤਾ ਕਰਨ ਕਰਾਵਨ ਅੰਤਰ ਜਾਮੀ ਆਨੰਦ ਕਰੈ ਨਾਨਕ ਕਾ ਸੁਆਮੀ ਆਸਾ ਮਹੱਲਾ ਪੰਜਵਾ ਕੋਟ ਜਨਮ ਕੇ ਰਹੇ ਭਵਾਰੇ ਦੁਲੱਭ ਦੇਹ ਜੀਤੀ ਨਹੀਂ ਹਾਰੇ ਕਿਲ ਬਿਖ ਬਿਨਾਸੇ ਦੁੱਖ ਦਰਦ ਦੂਰ ਭਏ ਪੁਨੀਤ ਕਿਲ ਬਿਖ ਬਿਨਾਸੇ ਦੁੱਖ ਦਰਦ ਦੂਰ ਭਏ ਪੁਨੀਤ ਸੰਤਨ ਕੀ ਧੂਰ ਰਹਾਉ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਧੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਨ ਬੁਝੀ ਮਨ ਨਿਰਮਲ ਥੀਆ ਨਾਮ ਪਦਾਰਥ ਨੌ ਨਿਧ ਸਿੱਧ ਨਾਨਕ ਗੁਰ ਤੇ ਪਾਈ ਬੁੱਧ ਆਸਾ ਮਹੱਲਾ ਪੰਜਵਾ ਮਿਟੀ ਇਤਿਹਾਸ ਅਗਿਆਨ ਅੰਧੇਰੇ ਸਾਧ ਸੇਵਾ ਅੱਗ ਕੱਟੇ ਕਨੇਰੇ ਸੁਖ ਸਹਿਜ ਆਨੰਦ ਘਨਾ ਗੁਰ ਸੇਵਾ ਤੇ ਭਏ ਮਨ ਨਿਰਮਲ ਹਰ ਹਰ ਹਰ ਹਰ ਨਾਮ ਸੁਣਾ ਰਹਾਓ ਬਿਨਸਿਓ ਮਨ ਕਾ ਮੂਰਖ ਢੀਠਾ ਪ੍ਰਭ ਕਾ ਭਾਣਾ ਲਾਗਾ ਮੀਠਾ ਗੁਰਪੂਰੇ ਕੇ ਚਰਨ ਗਹੇ ਕੋਟ ਜਨਮ ਕੇ ਪਾਪ ਲਹੇ ਰਤਨ ਜਨਮ ਇਹੋ ਸਫਲ ਭਇਆ ਕਹੋ ਨਾਨਕ ਪ੍ਰਭ

0: ਮਹੱਲਾ ਪੰਜਵਾਂ। ਸਤਿਗੁਰ ਆਪਣਾ ਸਦ ਸਦਾ ਸੰਭਾਰੇ, ਗੁਰ ਕੇ ਚਰਨ ਕੇਸ ਸੰਗ ਝਾਰੇ, ਜਾਗ ਰੇ ਮਨ ਜਾਗਣ ਹਾਰੇ, ਬਿਨ ਹਰ ਅਵਰ ਨਾ ਆਵਸ ਕਾਮਾ, ਬਿਨ ਹਰ ਅਵਰ ਨਾ ਆਵਸ ਕਾਮਾ, ਝੂਠਾ ਮੋਹ ਮਿਥਿਆ ਪਸਾਰੇ ਰਹਾਉ। ਗੁਰ ਕੀ ਬਾਣੀ ਗੁਰ ਕੀ ਬਾਣੀ ਸਿਉ ਰੰਗ ਲਾਏ, ਗੁਰ ਕਿਰਪਾਲ ਹੋਏ ਦੁਖ ਜਾਏ, ਗੁਰ ਬਿਨ ਦੂਜਾ ਨਾਹੀ ਥਾਉ, ਗੁਰਦਾਤਾ ਗੁਰ ਦੇਵੈ ਨਾਉ, ਗੁਰ ਪਾਰ ਬ੍ਰਹਮ ਪਰਮੇਸ਼ਰ ਆਪ। ਆਠ ਪਹਿਰ ਨਾਨਕ ਗੁਰ ਜਾਪ, ਆਸਾ ਮਹੱਲਾ ਪੰਜਵਾਂ। ਆਪੇ ਪੇੜ ਬਿਸਥਾਰੀ ਸਾਖ, ਆਪਣੀ ਖੇਤੀ ਆਪੇ ਰਾਖ, ਜਾਤ ਕਤ ਪੇਖਾਓ ਇੱਕ ਹੈ ਉਹੀ, ਘਟ ਘਟ ਅੰਤਰ ਆਪੇ ਸੋਈ ਰਹਾਓ। ਆਪੇ ਸੂਰ ਕਿਰਨ ਬਿਸਥਾਰ, ਸੋਈ ਗੁਪਤ ਸੋਈ ਆਕਾਰ, ਸਰ ਗੁਣ ਨਿਰਗੁਣ ਥਾਪੈ ਨਾਉ, ਦੋਹ ਮਿਲ ਏਕੈ ਕੀਨੋ ਠਾਉ। ਕਹੋ ਨਾਨਕ ਗੁਰ ਭ੍ਰਮ ਭਉ ਖੋਇਆ, ਅਨਦ ਰੂਪ ਸਭ ਨੈਣ ਅਲੋਇਆ। ਆਸਾ ਮਹੱਲਾ ਪੰਜਵਾਂ। ਉਕਤ ਸਿਆਣਪ ਕਿਛੂ ਨਾ ਜਾਣਾ, ਦਿਨ ਰਹਿਣ ਤੇਰਾ ਨਾਮ ਵਖਾਨਾ, ਮੈਂ ਨਿਰਗੁਣ ਗੁਣ ਨਾਹੀ ਕੋਇ, ਕਰਨ ਕਰਾਵਣ ਹਾਰ ਪ੍ਰਭ ਸੋਇ ਰਹਾਓ। ਮੂਰਖ ਮੁਗਧ ਅਗਿਆਨ ਅਵਿਚਾਰੀ, ਮੂਰਖ ਮੁਗਧ ਅਗਿਆਨ ਅਵਿਚਾਰੀ, ਨਾਮ ਤੇਰੇ ਕੀ ਆਸ ਮਨ ਧਾਰੀ।
1: ਜਿਹੜਾ ਪਾਠ ਆਇਆ ਅਵਿਚਾਰੀ, ਇਹ ਐੜੇ ਨੂੰ ਥੋੜਾ ਜਿਹਾ ਸੰਬੰਧ ਕੀ ਉਚਾਰਨ ਕਰਨਾ। ਅਗਿਆਨ ਅਵਿਚਾਰੀ,
0: ਨਾਮ ਤੇਰੇ ਕੀ ਆਸ ਮਨ ਧਾਰੀ, ਜਪ ਤਪ ਸੰਜਮ ਕਰਮ ਨਾ ਸਾਧਾ, ਨਾਮ ਪ੍ਰਭੂ ਕਾ ਮਨ ਹੈ ਅਰਾਧਾ, ਕਿਛੂ ਨਾ ਜਾਣਾ ਮਤ ਮੇਰੀ ਥੋਰੀ, ਬਿਨਵੰਤ ਬਿਨਵਤ ਨਾਨਕ ਬਿਨਵਤ ਨਾਨਕ ਓਟ ਪ੍ਰਭ ਤੋਰੀ। ਆਸਾ ਮਹੱਲਾ ਪੰਜਵਾਂ। ਹਾਰ ਹਰ ਅੱਖਰ ਦੁਏ ਇਹ ਮਾਲਾ, ਜਪਤ ਜਪਤ ਭਏ ਦੀਨ ਦਇਆਲਾ, ਕਰੋ ਬੇਨਤੀ ਸਤਿਗੁਰ ਆਪਣੀ, ਕਰ ਕਿਰਪਾ ਰੱਖੋ ਸਰਨਾਈ, ਕਰ ਕਿਰਪਾ ਰੱਖੋ ਸਰਨਾਈ, ਮੋਹ ਕਉ ਦੇਹ ਹਰੇ ਹਰ ਜਪਣੀ ਰਹਾਓ। ਹਰ ਮਾਲਾ ਔਰ ਅੰਤਰ ਧਾਰੈ, ਜਨਮ ਮਰਨ ਕਾ ਦੁਖ ਨਿਵਾਰੈ, ਹਿਰਦੈ ਸੰਭਾਲੈ ਮੁਖ ਹਰ ਹਰ ਬੋਲੈ, ਸੋ ਜਨ ਇਤ ਉਤ ਕਤਹਿ ਨਾ ਡੋਲੈ, ਕਹੋ ਨਾਨਕ ਜੋ ਰਾਚੈ ਨਾਏ। ਹਰ ਮਾਲਾ ਤਾਕੈ ਸੰਗ ਜਾਏ, ਆਸਾ ਮਹੱਲਾ ਪੰਜਵਾਂ। ਜਿਸ ਕਾ ਸਭ ਕਿਛ ਤਿਸ ਕਾ ਹੋਏ, ਤਿਸ ਜਨ ਲੇਪ ਨਾ ਵਿਆਪੈ ਕੋਇ, ਹਰ ਕਾ ਸੇਵਕ ਸਦ ਹੀ ਮੁਕਤਾ, ਜੋ ਕਿਛ ਕਰੈ ਸੋਈ ਭਲ ਜਨ ਕੈ, ਅਤ ਨਿਰਮਲ ਦਾਸ ਕੀ ਜੁਗਤਾ ਰਹਾਓ। ਸਗਲ ਤਿਆਗ ਹਰ ਸਰਣੀ ਆਇਆ, ਤਿਸ ਜਨ ਕਹਾ ਵਿਆਪੈ ਮਾਇਆ, ਨਾਮ ਨਿਧਾਨ ਜਾ ਕੇ ਮਨ ਮਾਹੇ, ਤਿਸ ਕਉ ਚਿੰਤਾ ਸੁਪਨੈ ਨਾਹੇ। ਕਹੋ ਨਾਨਕ ਗੁਰ ਪੂਰਾ ਪਾਇਆ, ਭਰਮ ਮੋਹ ਸਗਲ ਬਿਨਸਾਇਆ। ਆਸਾ ਮਹੱਲਾ ਪੰਜਵਾਂ। ਜਾਓ ਸੁਪ੍ਰਸੰਨ ਹੋਇਓ ਪ੍ਰਭ ਮੇਰਾ, ਤਾਂ ਦੁਖ ਭਰਮ ਕਹੋ ਕੈਸੇ ਨੇਰਾ, ਸੁਨ ਸੁਨ ਜੀਵਾਂ ਸੋਏ ਤੁਮਾਰੀ, ਮੋਹ ਨਿਰਗੁਣ ਕਉ ਲੇਹੋ ਉਧਾਰੀ ਰਹਾਓ। ਮਿਟ ਗਿਆ ਦੁਖ ਬਿਸਾਰੀ ਚਿੰਤਾ, ਫਲ ਪਾਇਆ ਜਪ ਗੁਰ ਫਲ ਪਾਇਆ ਜਪ ਸਤਿਗੁਰ ਮੰਤਾ, ਸੋਈ ਸਤ ਸਤ ਹੈ ਸੋਏ, ਸਿਮਰ ਸਿਮਰ ਰੱਖ ਕੰਠ ਭਰੋ।

ਵੇ ਗੂਤੇ ਹਰ ਸਿਮਰਨ ਤਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦ ਮਾਤੇ ਜਾਗਤ ਭਗਤ ਸਿਮਰਤ ਹਰ ਰਾਤੇ ਜਾਗਤ ਭਗਤ ਸਿਮਰਤ ਹਰ ਰਾਤੇ ਰਹਾਉ ਮੋਹ ਭਰਮ ਬਹੁ ਜੋਨ ਭਵਾਇਆ ਆਸਥਿਰ ਭਗਤ ਹਰ ਚਰਨ ਧਿਆਇਆ ਬੰਧਨ ਅੰਧਕੂਪ ਗ੍ਰਹਿ ਮੇਰਾ ਮੁਕਤੇ ਸੰਤ ਬੁੱਝ ਹੈ ਹਰ ਨੇਰਾ ਕਹੋ ਨਾਨਕ ਜੋ ਪ੍ਰਭ ਸਰਨਾਈ ਈਹਾ ਸੁਖ ਆਗੈ ਗਤ ਪਾਈ ਆਸ

ਪਹੁੰਚ ਨਾ ਮੂਕਾ ਪਹੁੰਚ ਨਾ ਪਹੁੰਚ ਨਾ ਮੂਕਾ ਫੇਰ ਪਛਤਾਨਾ ਤ੍ਰਿਹੋ ਗੁਣ ਮਹਿ ਵਰਤੈ ਸੰਸਾਰਾ ਨਰਕ ਸੁਰਗ ਫੇਰ ਫਿਰ ਅਵਤਾਰ।

ਪ੍ਰਭ ਖਬਰ ਨਾ ਜਾਣੀ, ਭੋਰ ਭਇਆ ਬਹੁਰ ਪਛੁਤਾਨੀ, ਪ੍ਰੇਮ ਸਹਿਜ ਮਨ ਅਨਦ ਧਰੋ ਰੀ, ਪ੍ਰਭ ਮਿਲਬੇ ਕੀ ਲਾਲਸਾ, ਤਾ ਤੇ ਆਲਸ ਕਹਾ ਕਰੋ ਰੀ, ਰਹਾਓ ਕਰ ਮਹਿ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ, ਸਾਧ ਮੋਹ ਲਾਦੀ ਅਹੰਕਾਰੇ, ਦੋਸ ਨਾਹੀ ਪ੍ਰਭ ਕਰਨੈ ਹਾਰੇ, ਸਾਧ ਸੰਗ ਮਿਟੇ ਭਰਮ ਅੰਧਾਰੇ, ਨਾਨਕ ਮੇਲੀ ਸਿਰਜਣਹਾਰੇ, ਆਸਾ ਮਹੱਲਾ ਪੰਜਵਾਂ।

0: ਪਹੁੰਚ ਨਾ ਸਕ ਹੈ। ਜਨ ਤੇਰੇ ਕਹੋ ਦਰਸ ਤੇਰੇ ਕੀ ਪਿਆਸ, ਮਨ ਲਾਗੀ ਸਹਿਜ ਆਨੰਦ ਬਸੈ ਬੈਰਾਗੀ। ਨਾਨਕ ਕੀ ਅਰਦਾ ਨਾਨਕ ਕੀ ਅਰਦਾਸ ਸੁਨੀਜੈ, ਕੇਵਲ ਨਾਮ ਹਿਰਦੇ ਮਹਿ ਦੀਜੈ। ਆਸਾ ਮਹੱਲਾ ਪੰਜਵਾ, ਮਨ ਤ੍ਰਿਪ ਤਨ ਹੋ ਮਿਟੇ ਜੰਜਾਲ, ਪ੍ਰਭ ਆਪਣਾ ਪ੍ਰਭ ਆਪਣਾ ਹੋਇਆ ਕਿਰਪਾਲ। ਸੰਤ ਪ੍ਰਸਾਦ ਭਲੀ ਬਣੀ, ਜਾ ਕੈ ਗ੍ਰਹਿ ਸਭ ਕਿਛ ਹੈ ਪੂਰਨ, ਸੋ ਭੇਟਿਆ ਨਿਰਭੈ ਧਨੀ ਰਹਾਉ। ਨਾਮ ਦ੍ਰਿੜਾਇਆ ਸਾਧ ਕਿਰਪਾਲ, ਮਿਟ ਗਈ ਭੂਖ ਮਹਾ ਬਿਕਰਾਲ। ਠਾਕੁਰ ਆਪਣੇ ਕੀਨੀ ਦਾਤ, ਜਲਨ ਬੁਝੀ ਮਨ ਹੋਈ ਸਾਂਤ, ਮਿਟ ਗਈ ਭਾਲ ਮਨ ਸਹਿਜ ਸਮਾਨਾ, ਨਾਨਕ ਪਾਇਆ ਨਾਮ ਖਜ਼ਾਨਾ।
1: ਇੱਥੇ ਹੁਣ ਆਪਾਂ 5 ਮਿੰਟ ਦੀ ਬ੍ਰੇਕ ਲੈ ਲੈਂਦੇ ਹਾਂ ਜੀ, ਜਲ ਪਾਣੀ ਆਪ ਜੀ ਵਰਤ ਲਓ, ਫਿਰ ਵਾਪਸ ਹਾਜ਼ਰੀਆਂ ਭਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸਤਨਾਮ ਸਤਨਾਮ ਜੀ ਸਤਨਾਮ ਸਤਨਾਮ ਸਤਨਾਮ ਜੀ।

ਸਤਨਾਮ ਸਤਨਾਮ ਸਤਨਾਮ ਜੀ।

ਸਤਨਾਮ ਸਤਨਾਮ ਸਤਨਾਮ ਜੀ ਸਤਨਾਮ ਸਤਨਾਮ ਸਤਨਾਮ ਜੀ।

ਸਤਨਾਮ ਸਤਨਾਮ ਸਤਨਾਮ ਜੀ।

ਸਤਨਾਮ ਸਤਨਾਮ ਸਤਨਾਮ ਜੀ ਸਤਨਾਮ ਸਤਨਾਮ ਸਤਨਾਮ ਜੀ।

0: ਹਾਂਜੀ, ਸਾਰੀ ਸੰਗਤ ਇਕਾਗਰ ਹੋ ਜਾਵੋ, ਪਾਠ ਆਰੰਭ ਕਰੀਏ ਜੀ। ਗੁਰੂ ਪਿਆਰਿਓ ਭਾਈ ਇਕਬਾਲ ਸਿੰਘ ਜੀ, ਕਰ ਦਿਓ ਆਰੰਭ ਜੀ, ਕਰੋ ਕਿਰਪਾ।
1: ਆਸਾ ਮਹੱਲਾ ਪੰਜਵਾ, ਠਾਕੁਰ ਸਿਉ ਜਾ ਕੀ ਬਣ ਆਈ, ਭੋਜਨ ਪੂਰਨ ਰਹੇ ਆਗਾਈ, ਕਛੂ ਨਾ ਥੋੜਾ ਹਰ ਭਗਤਨ ਕਉ, ਖਾਤ ਖਰਚਤ ਬਿਲਸ਼ਤ ਦੇਵਨ ਕਉ ਰਹਾਉ, ਜਾ ਕਾ ਧਨੀ ਅਗਮ ਗੁਸਾਈ, ਮਾਨੁਖ ਕੀ ਕਹੋ ਕੇਤ ਚਲਾਈ, ਜਾ ਕੀ ਸੇਵਾ ਦਸ ਅਸ਼ਟ ਸਿਧਾਈ, ਪਲਕ ਦਿਸ਼ਟ ਤਾ ਕੀ ਲਾਗਹੁ ਪਾਈ, ਜਾ ਕਉ ਦਇਆ ਕਰਹੁ ਮੇਰੇ ਸੁਆਮੀ, ਕਹੋ ਨਾਨਕ ਨਾਹੀ ਤਿੰਨ ਕਾਮੀ। ਆਸਾ ਮਹੱਲਾ ਪੰਜਵਾ, ਜੋ ਮੈਂ ਆਪਣਾ ਸਤਿਗੁਰ ਧਿਆਇਆ, ਤਬ ਮੇਰਾ ਮਨ ਮਹਾਂ ਸੁਖ ਪਾਇਆ, ਮਿਟ ਗਈ ਗਣਤ ਬਿਨਾਸਿਓ ਸੰਸ

0: ਤੇਰੀ ਦੇਖ ਚਲਤ ਮਨ ਭਏ ਦਿਲਾਸਾ ਨਾਨਕ ਦਾਸ ਤੇਰਾ ਪਰਵਾਸਾ ਆਸਾ ਮਹੱਲਾ ਪੰਜਵਾ ਆਨ ਦਿਨ ਮੂਸਾ ਲਾਜ ਟੁਕਾਈ ਗਿਰਤ ਕੂਪ ਮਹਿ ਖਾਹੇ ਮਿਠਾਈ ਸੋਚਤ ਸਾਚਤ ਰਹਿਣ ਬਿਹਾਨੀ ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨਾ ਸਿਮਰੈ ਸਾਰਿੰਗ ਪਾਨੀ ਰਹਾਉ ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨਾ ਸਿਮਰੈ ਸਾਰਿੰਗ ਪਾਨੀ ਕਬਹੂ ਨਾ ਸਿਮਰੈ ਸਾਰਿੰਗ ਪਾਨੀ ਰਹਾਉ ਦ੍ਰੁਮ ਕੀ ਛਾਇਆ
1: ਜਿਹੜਾ ਪਿੱਛੇ ਪਾਨੀ ਪਾਠ ਹੈ ਭੋਲ ਹੈ ਸਾਰਿੰਗ ਪਾਨੀ ਜੀ
0: ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨਾ ਸਿਮਰੈ ਸਾਰਿੰਗ ਪਾਨੀ ਰਹਾਉ ਦ੍ਰੁਮ ਕੀ ਛਾਇਆ ਨਿਹਚਲ ਗ੍ਰਹਿ ਬੰਧਿਆ ਕਾਲ ਕੈ ਫਾਸ ਸਕਤ ਸਰ ਸਾਂਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂੜ

0: ਰਹਾਉ ਓਨ ਕੈ ਸੰਗ ਤੂੰ ਗ੍ਰਹਿ ਮਹਿ ਮਾਹਰ ਓਨ ਕੈ ਸੰਗ ਤੂੰ ਹੋਈ ਹੈ ਜਾਹਰ ਓਨ ਕੈ ਸੰਗ ਤੂੰ ਰੱਖੀ ਭਪੋਲ ਓਸ ਬਿਨਾ ਤੂੰ ਛੁਟਕੀ ਰੋਲ ਓਨ ਕੈ ਸੰਗ ਤੇਰਾ ਮਾਨ ਮਹਿਤ ਓਨ ਕੈ ਸੰਗ ਤੁਮ ਸਾਕ ਜਗਤ
1: ਇਹ ਮਹੱਤ ਪਾਠ ਠੀਕ ਹੈ ਮਹੱਤ
0: ਸਤ ਓਨ ਕੈ ਸੰਗ ਤੇਰਾ ਮਾਨ ਮਹੱਤ ਓਨ ਕੈ ਸੰਗ ਤੇਰਾ ਮਾਨ ਮਹੱਤ ਓਨ ਕੈ ਸੰਗ ਤੁਮ ਸਾਕ ਜਗਤ ਓਨ ਕੈ ਸੰਗ ਤੇਰੀ ਸਭ ਬਿਧ ਥਾਟੀ ਓਸ ਬਿਨਾ ਤੂੰ ਹੋਈ ਹੈ ਮਾਟੀ

ਉਹ ਨਿਰਧਨ ਨਾ ਹਮ ਭੁੱਖੇ ਨਾ ਓਸ ਦੁਖ ਨਾ ਹਮ ਕਉ ਦੁਖੇ ਅਵਰ ਨਾ ਕਉ ਮਾਰਨ ਵਾਰਾ ਜੀ ਆਓ ਹਮਾਰਾ ਜੀਓ ਦੇਨ ਹਾਰਾ ਰਹਾਓ ਨਾ ਉਸ ਬੰਧਨ ਨਾ ਹਮ ਬਾਧੇ ਨਾ ਉਸ ਧੰਦਾ ਨਾ ਹਮ ਧਾਦੇ ਨਾ ਉਸ ਮੈਲ ਨਾ ਹਮ ਕਉ ਮੈਲਾ ਉਸ ਆਨੰਦ ਤਾ ਹਮ ਸਦ ਕੇਲਾ ਨਾ ਉਸ ਸੋਚ ਨਾ ਹਮ ਕਉ ਸੋਚਾ ਨਾ ਉਸ ਲੇਪ ਨਾ ਹਮ ਕਉ ਪੋਚਾ ਨਾ ਉਸ ਭੂਖ ਨਾ ਹਮ ਕਉ ਤ੍ਰਿਸ਼ਨਾ ਜਾ ਉਹ ਨਿਰਮਲ ਤਾਂ ਹਮ ਜਚਨਾ ਹਮ ਕਿਛ ਨਾਹੀ ਏਕੈ ਉਹੀ ਆਗੈ ਪਾਛੈ ਏਕੋ ਸੋਈ ਨਾਨਕ ਗੁਰ ਖੋਏ ਭ੍ਰਮ ਭੰਗਾ ਹਮ ਓਏ ਮਿਲ ਹੋਏ ਇੱਕ ਰੰਗਾ ਹਮ ਓਏ ਮਿਲ ਹੋਏ ਇੱਕ ਰੰਗਾ ਆਸਾ ਮਹੱਲਾ ਪੰਜਵਾ ਅਨਕ ਭਾਂਤ ਕਰ ਸੇਵਾ ਕਰੀਐ ਜੀਓ ਪ੍ਰਾਣ ਧਨ ਆਗੈ ਧਰੀਐ ਪਾਨੀ ਪਾਨੀ ਪੱਖਾ ਕਰੋ ਤਜ ਅਭਿਮਾਨ ਅਨਕ ਬਾਰ ਜਾਈਐ ਕੁਰਬਾਨ ਸਾਈ ਸੁਹਾਗਣ ਜੋ ਪ੍ਰਭ ਭਾਈ ਤਿਸ ਕੈ ਸੰਗ ਮਿਲਾਓ ਮੇਰੀ ਮਾਈ ਰਹਾਓ ਦਾਸਨ ਦਾਸੀ ਕੀ ਪਨਿਹਾਰ ਉਨ ਕੀ ਰੇਣ ਬਸੈ ਜੀ ਨਾਲ ਮਾਥੈ ਭਾਗ ਤਾ ਪਾਵਉ ਸੰਗ ਮਿਲੈ ਸੁਆਮੀ ਆਪਣੇ ਰੰਗ ਜਾਪ ਤਾਪ ਦੇਵਉ ਸਭ ਨੇਮਾ ਕਰਮ ਧਰਮ ਅਰਪਉ ਸਭ ਹੋਮਾ ਗਰਭ ਮੋਹ ਤਜ ਹੋਵਉ ਰੇਣ ਉਨ ਕੈ ਸੰਗ ਦੇਖਉ ਪ੍ਰਭ ਨੈਣ ਨਿਮਖ ਨਿਮਖ ਇਹੀ ਆਰਾਧਉ ਦਿਨ ਸੁਰੈਣ ਇਹ ਸੇਵਾ ਸਾਧਉ ਭਏ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਖ ਸਿੰਧ ਆਸਾ ਮਹੱਲਾ ਪੰਜਵਾ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲੱਗੈ ਨਾ ਕੋਏ ਪ੍ਰਭ ਕੀ ਪ੍ਰੀਤ ਹਉਮੈ ਮਲ ਖੋਏ ਪ੍ਰਭ ਕੀ ਪ੍ਰੀਤ ਸਦਾ ਨਿਰਮਲ ਹੋਏ ਸੁਣੋ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ।

0: ਸਭ ਮਿਟੀ ਹੈ ਚਿੰਤ, ਪ੍ਰਭ ਕੀ ਪ੍ਰੀਤ ਇਹ ਭਵਜਲ ਤਰੈ, ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ, ਪ੍ਰਭ ਕੀ ਪ੍ਰੀਤ ਸਗਲ ਉਧਾਰੈ, ਪ੍ਰਭ ਕੀ ਪ੍ਰੀਤ ਚੱਲੈ ਸੰਗਾਰੈ, ਆਪਹੁ ਕੋਈ ਮਿਲੈ ਨਾ ਭੂਲੈ, ਜਿਸ ਕਿਰਪਾਲ ਤਿਸ ਸਾਧ ਸੰਗ ਘੂਲੈ, ਕਹੋ ਨਾਨਕ ਤੇਰੈ ਕੁਰਬਾਨ, ਸੰਤ ਓਟ ਪ੍ਰਭ ਤੇਰਾ ਤਾਣ, ਆਸਾ ਮਹੱਲਾ ਪੰਜਵਾ, ਭੂਪਤ ਹੋਏ ਕੈ ਰਾਜਕ ਮਾਇਆ, ਕਰ ਕਰ ਅਨਰਥ ਵਿਹਾਜੀ ਮਾਇਆ, ਸੰਚਤ ਸੰਚਤ ਸੰਚਤ ਥੈਲੀ ਕੀਨੀ, ਪ੍ਰਭ ਉਸ ਤੇ ਡਾਰ ਅਵਰ ਕਉ ਦੀਨੀ, ਕਾਚ ਗਗਰੀਆ ਅੰਬ ਮਜਰੀਆ
1: ਮਜਰੀਆ
0: ਕਾਚ ਗਗਰੀਆ ਅੰਬ ਮਜਰੀਆ ਕਾਚ ਗਗਰੀਆ ਅੰਬ ਮਜਰੀਆ ਗਰਭ ਗਰਭ ਉਵਾਹੂ ਮਹਿ ਪਰਿਆ ਰਹਾਉ, ਨਿਰਭਉ ਹੋਇਓ ਭਇਆ ਨਿਹੰਗਾ, ਚੀਤ ਨਾ ਆਇਓ ਕਰਤਾ ਸੰਗਾ, ਲਸਕਰ ਜੋੜੇ ਕੀਆ ਸੰਬਾਹਾ, ਨਿਖਸਿਆ ਫੂਕ ਤਾ ਹੋਏ ਗਯੋ ਸੁਆਹਾ, ਉੱਚੇ ਮੰਦਰ ਮਹਿਲ ਅਰ ਰਾਨੀ, ਹਸਤ ਘੋੜੇ ਜੋੜੇ ਮਨ ਭਾਨੀ, ਵੱਡ ਪਰਿਵਾਰ ਪੂਤ ਅਰਧੀਆ, ਮੋਹੇ ਪਚੇ ਪਚ ਅੰਧਾ ਮੂਆ, ਜਿਨਹ ਉਪਾਹਾ ਤਿਨਹ ਬਿਨਾਹਾ, ਰੰਗ ਰਸਾ ਜੈਸੇ ਸੁਪਨਾਹਾ, ਸੋਈ ਮੁਕਤਾ ਤਿਸ ਰਾਜ ਮਾਲ, ਨਾਨਕ ਦਾਸ ਜਿਸ ਖਸਮ ਦਇਆਲ, ਆਸਾ ਮਹੱਲਾ ਪੰਜਵਾ, ਇਨ ਸਿਉ ਪ੍ਰੀਤ ਕਰੀ ਘਨੇਰੀ, ਇਨ ਸਿਉ ਪ੍ਰੀਤ ਕਰੀ ਘਨੇਰੀ, ਜੋ ਮਿਲੀਐ ਤੋ ਵਧੈ ਵਧੇਰੀ, ਗਲ ਚਮੜੀ ਜੋ ਛੋਡੈ ਨਾਹੀ, ਲਾਗ ਛੂਟੋ ਸਤਿਗੁਰ ਕੀ ਪਾਈ, ਜਗ ਮੋਹਨੀ ਹਮ ਤਿਆਗ ਗਵਾਈ, ਨਿਰਗੁਣ ਮਿਲਿਓ ਵੱਜੀ ਵਧਾਈ।

ਫੁੱਟੀ ਡੀਠੀ ਅਗਰਕ ਉਸਕੇ ਵੱਡੇ ਠਗਾਊ ਛੁੱਡਹਿ ਨਾਹੀ ਬਾਪ ਨਾ ਮਾਊ ਮੇਲੀ ਆਪਣੇ ਓਨ ਲੇ ਬਾਂਧੇ ਗੁਰ ਕਿਰਪਾ ਤੇ ਮੈਂ ਸਗਲੇ ਸਾਧੇ ਆਬ ਮੂਰੈ ਮਨ ਭਇਆ ਆਨੰਦ ਭਉ ਚੂਕਾ ਟੂਟੇ ਸਭ ਫੰਦ ਕਹੋ ਨਾਨਕ ਜਾ ਸਤਿਗੁਰ ਪਾਇਆ ਘਰ ਸਗਲਾ ਮੈਂ ਸੁਖੀ ਬਸਾਇਆ ਆਸਾ ਮਹੱਲਾ ਪੰਜਵਾ ਆਠ ਪਹਿਰ ਨਿਕਟ ਕਰ ਜਾਣੈ।

ਸਗਲ ਸੂਖ ਜਪ ਏਕੈ ਨਾਮ, ਸਗਲ ਧਰਮ ਹਰ ਕੇ ਗੁਣ ਗਾਮ, ਮਹਾ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ, ਗੁਰਪ੍ਰਸਾਦ ਓਏ ਆਨੰਦ ਪਾਵੈ, ਗੁਰਪ੍ਰਸਾਦ ਓਏ ਆਨੰਦ ਪਾਵੈ, ਜਿਸ ਸਿਮਰਤ ਮਨ ਹੋਏ ਪ੍ਰਗਾਸਾ, ਤਾ ਕੀ ਗਤ ਮਿਤ ਕਹਿ ਨ ਜਾਵੈ ਰਹਾਉ। ਵਰਤ ਨੇਮ ਮੱਜਨ ਤਿਸ ਪੂਜਾ, ਵੇਦ ਪੁਰਾਨ ਤਿਨ ਸਿਮਰਤ ਸੁਨੀਜਾ, ਮਹਾਪੁਨੀਤ ਜਾ ਕਾ ਨਿਰਮਲ ਥਾਨ, ਸਾਧ ਸੰਗਤ ਜਾ ਕੈ ਹਰ ਹਰ ਨਾਮ, ਪ੍ਰਗਟਿਓ ਸੋ ਜਨ ਸਗਲੇ ਭਵਨ, ਪਤਤ ਪੁਨੀਤ ਤਾ ਕੀ ਪਗ ਰੇਨ, ਜਾ ਕਉ ਭੇਟਿਓ ਹਰ ਹਰ ਰਾਏ, ਤਾ ਕੀ ਗਤ ਮਿਤ ਕਥਨ ਨਾ ਜਾਏ, ਆਠ ਪਹਿਰ ਕਰ ਜੋੜ ਧਿਆਵਾਓ ਉਨ ਸਾਧ।

ਪੰਜਵਾਂ ਆਠ ਪਹਿਰ ਉਦਕ ਇਸਨਾਨੀ ਸਦ ਹੀ ਭੋਗ ਲਗਾਏ ਸੋ ਗਿਆਨੀ ਬਿਰਥਾ ਕਾਹੂ ਛੋਡੈ ਨਾਹੀ ਬਹੁਰ ਬਹੁਰ ਤਿਸ ਲੱਗ ਹੈ ਪਾਈ ਸਾਲ ਗ੍ਰਾਮ ਹਮਾਰੈ ਸੇਵਾ ਪੂਜਾ ਅਰਚਾ ਬੰਦਨ ਦੇਵਾ ਰਹਾਓ ਘੰਟਾ ਜਾ ਕਾ ਸੁਣੀਐ ਚੌਹ ਕੁੰਟ ਆਸਨ ਜਾ ਕਾ ਸਦਾ ਬੈ ਕੁੰਠ ਜਾ ਕਾ ਚਵਰ ਸਭ ਉਪਰ ਝੂਲੈ ਜਾ ਕਾ ਚਵਰ ਸਭ ਉਪਰ ਝੂਲੈ ਤਾ ਕਾ ਧੂਪ ਸਦਾ ਪ੍ਰਫੁੱਲੈ ਘਟ ਘਟ ਸੰਪਟ ਹੈ ਰੇ ਜਾ ਕਾ ਅਭਾਗ ਸਭਾ ਸੰਗ ਹੈ ਸਾਦਾ ਆਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸ ਹੈ ਪ੍ਰਾਪਤ ਤਿਸ ਹੀ ਲਹਿਨਾ ਸੰਤ ਚਰਨ ਉਹ ਆਇਓ ਸਰਨਾ ਹਾਥ ਚੜਿਓ ਹਰ ਸਾਲ ਗਿਰਾਮ ਕਹੋ ਨਾਨਕ ਗੁਰ ਕੀ ਨੋ ਦਾਨ ਆਸਾ ਮਹੱਲਾ ਪੰਜਵਾ ਪੰਚ ਪਦਾ ਜਿਹ ਪੈਡੈ ਲੂਟੀ ਪਨਿਹਾਰੀ ਜਿਹ ਪੈਡੈ ਲੂਟੀ ਪਨਿਹਾਰੀ ਸੋ ਮਾਰਗ ਸੰਤਨ ਦੂਰਾਰੀ ਸਤਿਗੁਰ ਪੂਰੈ

ਮੁਖ ਮਨ ਸਗਲ ਕਉ ਹੁਆ ਸੂਖ ਕਰ ਕਿਰਪਾ ਗੁਰ ਦੀਨੋ ਨਾਉ ਬਲ ਬਲ ਤਿਸ ਸਤਿਗੁਰ ਕਉ ਜਾਉ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁਖ ਬਿਨਾਸੇ ਸਤਿਗੁਰ ਕੀ ਸਰਨ ਆਈ ਰਹਾਉ ਜਾ ਕੇ ਚਰਨ ਹਿਰਦੈ ਵਸਾਏ ਮਨ ਚ ਗੁਰ ਕੇ ਚਰਨ ਹਿਰਦੈ ਵਸਾਏ ਗੁਰ ਕੇ ਚਰਨ ਹਿਰਦੈ ਵਸਾਏ ਮਨ ਚਿੰਤਤ ਸਗਲੇ ਫਲ ਪਾਏ ਅਗਨ ਬੁਝੀ ਸਭ ਹੋਈ ਸਾਂਤ ਕਰ ਕਿਰਪਾ ਗੁਰ ਕੀਨੀ ਦਾਤ ਨਿਥਾਵੇ

ਵੱਡਾ ਭਾਗ ਪੂਜ ਗੁਰ ਚਰਨਾ ਸਗਲ ਤਿਆਗ ਪਾਈ ਪ੍ਰਭ ਸਰਨਾ ਗੁਰ ਨਾਨਕ ਜਾ ਕਉ ਭਇਆ ਦਇਆਲਾ ਸੋ ਜਨ ਹੋਆ ਸਦਾ ਨਿਹਾਲਾ ਆਸਾ ਮਹੱਲਾ ਪੰਜਵਾ ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੇ ਆਏ ਕੀਆ ਨਿਵਾਸ ਮਾਤਾ ਕਹਿ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੈ ਮਨ ਭਾਵੈ ਵਧੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਧ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇਆ ਮਨ ਚਿੰਦਿਆ ਸਤਿਗੁਰੂ ਦੇਵਾਇਆ ਭਏ ਅਚਿੰਤ ਏਕ ਲਿਵਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਣ ਬੁਲਾਇਆ ਬੋਲੈ ਗੁਰ ਕੈ ਭਾਣ ਗੁੱਜੀ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵ

ਹੋਏ ਨਿਹਾਲ ਤੋਮ ਸੰਗ ਭੇਟਿਆ ਸੁਖ ਪਾਇਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮੇਟਿਆ ਰਹਾਓ ਜੇਤੇ ਖੰਡ ਬ੍ਰਹਿਮੰਡ ਉਧਾਰੇ ਤਿੰਨ ਖੇ ਜਿਨ ਮਨ ਬੁੱਠਾ ਆਪ ਪੂਰੇ ਭਗਤ ਸੇ ਜਿਸ ਨੋ ਮੰਨੇ ਆਪ ਸੋਈ ਮਾਨੀਐ ਪ੍ਰਗਟ ਪੁਰਖ ਪ੍ਰਵਾਨ ਸਭ ਠਾਈ ਜਾਨੀਐ ਦਿਨਸ ਰਹਿਣ ਆਰਾਧ ਸੰਭਾਲੇ ਸਾਹ ਸਾਹ

0: ਸਰਬ ਠਾਏ ਹਮਾਰਾ ਖਸਮ ਸੋਏ, ਏਕ ਸਾਹਿਬ ਸਿਰ ਛੱਤ ਦੂਜਾ ਨਾਹੇ ਕੋਏ, ਜਿਉਂ ਭਾਵੈ ਤਿਉਂ ਰਾਖ ਰਾਖਣ ਹਾਰਿਆ, ਤੁਜ ਬਿਨ ਅਵਰ ਨਾ ਕੋਏ ਨਦਰ ਨਿਹਾਰਿਆ ਰਹਾਉ, ਪ੍ਰਤ ਪਾਲੇ ਪ੍ਰਭ ਆਪ ਘਟ ਘਟ ਸਾਰੀਐ, ਜਿਸ ਮਨ ਬੁੱਠਾ ਆਪ ਤਿਸ ਨਾ ਵਿਸਾਰੀਐ, ਜੋ ਕਿਛ ਕਰੇ ਸੋ ਆਪ ਆਪਣ ਭਾਣਿਆ, ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ, ਜਪ ਜਪ ਹਰਿ ਕਾ ਨਾਮ ਕਦੇ ਨਾ ਝੂਰੀਐ, ਨਾਨਕ ਦਰਸ ਪਿਆਸ ਲੋਚਾ ਪੂਰੀਐ, ਆਸਾ ਮਹੱਲਾ ਪੰਜਵਾ ਕਿਆ ਸੋਵਹਿ ਨਾਮ ਵਿਸਾਰ ਗਾਫਲ ਗਹਿ ਲਿਆ, ਕੀਤੀ ਇਤ ਦਰਿਆਏ ਮੰਜਣ ਵਹਿ ਦਿਆ।
1: ਗੱਲ ਬੇਨਤੀ ਕੀਤੀ ਸੀ, ਜਦੋਂ ਆਨੰਦ ਸਾਹਿਬ ਜੀ ਦਾ ਪਾਠ ਕਰਦੇ ਹਾਂ ਤਾਂ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਉੱਥੇ ਬਿਹਾਰੀ ਤੋਂ ਪਹਿਲਾਂ ਬਿੰਦੀ ਆਉਂਦੀ ਹੈ। ਕੱਲ ਆਪ ਜੀ ਨੂੰ ਦਾਸ ਨੇ ਬੇਨਤੀ ਕੀਤੀ ਸੀ, ਹੁਣ ਇੱਥੇ ਦਰਸ਼ਨ ਕਰੋ, ਬਿਹਾਰੀ ਤੋਂ ਪਹਿਲਾਂ ਬਿੰਦੀ ਆ ਗਈ ਹੈ, ਪਰ ਇਹਦਾ ਉਚਾਰਨ ਉਸੇ ਤਰ੍ਹਾਂ ਹੀ ਹੋਣਾ ਹੈ ਜਿਵੇਂ ਭਾਈ ਸਾਹਿਬ ਜੀ ਨੇ ਕੀਤਾ ਹੈ, ਤਾਂ ਬਿੰਦੀ ਨਾਲ ਲਾਉਣੀ ਹੈ। ਇਹ ਕਈ ਥਾਵਾਂ ਤੇ ਇੱਦਾਂ ਗੁਰਬਾਣੀ ਦੇ ਵਿੱਚ ਆਇਆ ਹੈ, ਬਿਹਾਰੀ ਤੋਂ ਆਮ ਕਰਕੇ ਪੰਜਾਬੀ ਦੇ ਨਿਯਮ ਅਨੁਸਾਰ ਬਿਹਾਰੀ ਦੇ ਸਦਾ ਬਿੰਦੀ ਪਿੱਛੇ ਲੱਗਦੀ, ਅੱਗੇ ਨਹੀਂ ਲੱਗਦੀ, ਪਰ ਹਜ਼ੂਰ ਦੀ ਆਪਣੀ ਮੌਜ ਹੈ, ਪਾਤਸ਼ਾਹ ਨੇ ਅੱਗੇ ਲਾਈ ਹੈ, ਤਾਂ ਅਸੀਂ ਇਹਨੂੰ ਛੱਡਣਾ ਨਹੀਂ, ਇਹਨੂੰ ਬੋਲਣਾ ਹੈ। ਕੀਤੀ ਹਾਂਜੀ,
0: ਬੋਹੇ ਥੜਾ ਹਰ ਚਰਨ ਮਨ ਚੜ ਲੰਘੀਐ, ਆਠ ਪਹਿਰ ਗੁਣ ਗਾਏ ਸਾਧੂ ਸੰਗੀਐ ਰਹਾਉ, ਭੋਗਹਿ ਭੋਗ ਅਨੇਕ ਵਿਣਨਾਵੈ ਸੁੰਜਿਆ, ਹਰ ਕੀ ਭਗਤ ਬਿਨਾ ਮਰ ਮਰ ਰੁਣਿਆ, ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ, ਬਿਨ ਸਿਮਰਨ ਤਨ ਛਾਰ ਸਰਪਰ ਚਾਲਣਾ, ਮਹਾਂ ਬਿਖਮ ਸੰਸਾਰ ਵਿਰਲੈ ਪੇਖਿਆ, ਛੂਟਣ ਹਰ ਕੀ ਸਰਨ ਲੇਖ ਨਾਨਕ ਲੇਖਿਆ, ਆਸਾ ਮਹੱਲਾ ਪੰਜਵਾ ਕੋਏ ਨਾ ਕਿਸੇ ਹੀ ਸੰਗ, ਕਾਹੇ ਗਰਬੀਐ ਏਕ ਨਾਮ ਆਧਾਰ ਭਾਉਜਲ ਤਰਬੀਐ, ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ, ਦੇਖ ਤੁਮਾਰਾ ਦਰਸਨੋ ਮੇਰਾ ਮਨ ਧੀਰੇ ਰਹਾ।

ਅੰਗ ਤੇਤ ਪਛਾਵਿਆ ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ ਆਸ ਭਰੋਸਾ ਖਸਮ ਕਾ ਨਾਨਕ ਕੇ ਜੀਆ ਰੇ ਆਸਾ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਜਾਏ ਸਹਿਜ ਸੁਖ ਪਾਈਐ ਰੈਣ ਦਿਨਸ ਕਰ ਜੋੜ ਹਰ ਹਰ ਧਿਆਈਐ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿਆ ਭਰਪੂਰ ਸਰਬ ਰਹਿਆ ਭਰਪੂਰ ਸੱਚਾ ਸੱਚ ਸੋਏ ਰਹਾਉ ਅੰਤਰ ਬਾਹਰ ਸੰਗ ਸਹਾਈ ਅੰਤਰ ਬਾਹਰ ਸੰਗ ਸਹਾਈ ਗਿਆਨ ਯੋਗ ਤਿਸ ਹੈ ਅਰਾਧ ਮਨਾ ਬਿਨਾਸੈ ਸਗਲ ਰੋਗ ਰਾਖਣ ਹਾਰ ਅਪਾਰ ਰਾਖੈ ਅਗਨ ਮਾਹੇ ਸੀਤਲ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੁਖ ਸਹਿਜ ਆਨੰਦ ਘਣਾ ਨਾਨਕ ਜਨ ਧੂਰਾ ਕਾਰਜ ਸਗਲੇ ਸਿੱਧ ਭਏ ਭੇਟਿਆ ਗੁਰ ਪੂਰਾ ਆਸਾ ਮਹੱਲਾ ਪੰਜਵਾ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀ ਹੈ।

ਮੋਹ ਸੰਸਾਰ ਝੂਠਾ ਬਿਣਸਣਾ ਚਰਨ ਕਮਲ ਸੰਗ ਨੇਹ ਕਿਨੈ ਵਿਰਲੈ ਲਾਇਆ ਚਰਨ ਕਮਲ ਸੰਗ ਨੇਹ ਕਿਨੈ ਵਿਰਲੈ ਲਾਇਆ ਧਨ ਸੁਹਾਵਾ ਮੁਖ ਜਿਨ ਹਰ ਧਿਆਇਆ ਜਨਮ ਮਰਨ ਦੁਖ ਕਾਲ ਸਿਮਰਤ।

ਮਹੱਲਾ ਪੰਜਵਾਂ ਨਾਨਕ ਕਹਿ ਸੁਖ ਸੋਏ ਜੋ ਪ੍ਰਭ ਭਾਵਈ ਜਨਮ ਮਰਨ ਦੁੱਖ ਕਾਲ ਸਿਮਰਤ ਮਿਟ ਜਾ।

0: ਅੰਮ੍ਰਿਤ ਨਾਮ ਹਰ ਹਰ ਜਪ ਹੈ, ਮਿਲ ਪਾਪਾ ਮੁੰਚ ਹੈ, ਤਤ ਵਿਚਾਰ ਹੋ ਸੰਤ ਜਨ ਹੋ, ਤਾ ਤੇ ਬਿਘਨ ਨਾ ਲਾਗੈ, ਖੀਨ ਭਏ ਸਭ ਤਸਕਰਾ, ਗੁਰਮੁਖ ਜਨ ਜਾਗੈ ਰਹਾਉ। ਬੁੱਧ ਗਰੀਬੀ ਖਰਚ ਲੈ ਹੋ, ਹਉਮੈ ਬਿਖ ਜਾ ਰਹੋ, ਸਾਚਾ ਹੱਟ ਪੂਰਾ ਸੌਦਾ, ਵੱਖਰ ਨਾਮ ਵਾ ਪਾ ਰਹੋ, ਜੀਉ ਪਿੰਡ ਧਨ ਅਰਪਿਆ, ਸਹੀ ਪਤਵੰਤੇ ਆਪਣੇ ਪ੍ਰਭ ਭਾਣਿਆ, ਨਿਤ ਕੇਲ ਕਰੰਤੇ, ਦੁਰਮਤ ਮਦ ਜੋ ਪੀਵਤੇ, ਬਿਖਲੀ ਪਤ ਕਮਲੇ, ਰਾਮ ਰਸਾਇਣ ਜੋ ਰੱਤੇ, ਦੁਰਮਤ ਮਦ ਜੋ ਪੀਵਤੇ, ਬਿਖਲੀ ਪਤ ਕਮਲੀ, ਦੁਰਮਤ ਮਦ ਜੋ ਪੀਵਤੇ, ਬਿਖਲੀ ਪਤ ਕਮਲੀ, ਰਾਮ ਰਸਾਇਣ ਜੋ ਰੱਤੇ, ਨਾਨਕ ਸੱਚ ਅਮਲੀ।
1: ਹਾਂਜੀ ਗੁਰਮੁਖ ਪਿਆਰਿਓ, ਇੱਕ ਵਿਚਾਰ ਸਤਿਗੁਰਾਂ ਨੇ ਬਖਸ਼ੀ ਹੈ, ਯਾਦ ਆ ਗਿਆ ਮੈਨੂੰ, ਤਕਰੀਬਨ ਇੱਕ ਮਿੰਟ ਜਾਂ ਅੱਧਾ ਹੀ ਮਿੰਟ ਮੈਂ ਆਪ ਦਾ ਲੈਣਾ। ਅਤੇ ਜਿਹੜੀ ਸੰਗਤ ਕਹਿੰਦੀ ਹੈ ਨਾ, ਪਾਠ ਕਰਦਿਆਂ ਮਨ ਨਹੀਂ ਲੱਗਦਾ, ਟਿਕਦਾ ਨਹੀਂ ਮਨ, ਅਕਸਰ ਇਹ ਸਾਡੇ ਉਲਾਂਭੇ ਹੁੰਦੇ ਨੇ ਇਸ ਤਰ੍ਹਾਂ ਦੇ ਗਿਲੇ, ਕਹਿ ਲਓ ਮਨ ਹੀ ਮਨ। ਅਤੇ ਇਸ ਲਾਈਨ ਵਿੱਚ ਲੜੀਵਾਰ ਪੋਥੀਆਂ ਪ੍ਰਕਾਸ਼ ਨੇ ਅਤੇ ਲੜੀਵਾਰ ਦੇ ਵਿਦਿਆਰਥੀ ਬੈਠੇ ਨੇ, ਅਤੇ ਇਹਨਾਂ ਨੂੰ ਪੁੱਛ ਕੇ ਵੇਖਿਓ ਵੀ ਤੁਹਾਡਾ ਮਨ ਕਿੰਨਾ ਕੁ ਖਿੰਡਦਾ ਗੁਰਬਾਣੀ ਪੜ੍ਹਦਿਆਂ, ਹਿੱਲ ਕੇ ਦਿਖਾਵੇ ਮਨ ਕਿੱਥੇ ਹਿੱਲਦਾ ਜੇ ਲੜੀਵਾਰ ਪਾਠ ਕਰਾਂਗੇ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਜਿੰਨੀਆਂ ਵੀ ਸੰਗਤਾਂ ਸੁਣ ਰਹੀਆਂ ਮਾਧਿਅਮ ਰਾਹੀਂ ਵੀ, ਕੋਸ਼ਿਸ਼ ਕਰੋ ਲੜੀਵਾਰ ਪਾਠ ਹੀ ਕਰਿਆ ਕਰੋ, ਲੜੀਵਾਰ ਪੋਥੀਆਂ 'ਤੇ ਕਹਿ ਲਓ। ਸੋ ਇਹ ਬੇਨਤੀ 'ਤੇ ਗੌਰ ਕਰਿਓ। ਹਾਂਜੀ ਚਲੋ ਜੀ।
0: ਆਸਾ ਮਹੱਲਾ ਪੰਜਵਾਂ, ਉਦਮ ਕੀਆ ਕਰਾਇਆ, ਆਰੰਭ ਰਚਾਇਆ, ਨਾਮ ਜਪੇ ਜਪ ਜੀਵਣਾ, ਗੁਰ ਮੰਤਰ ਦ੍ਰਿੜਾਇਆ, ਪਾਏ ਪ੍ਰਹਿ ਸਤਿਗੁਰੂ ਕੈ ਜਿਨ ਭਰਮ ਬਿਦਾਰਿਆ, ਪਾਏ ਪ੍ਰਹਿ ਸਤਿਗੁਰੂ ਕੈ ਜਿਨ ਭਰਮ ਬਿਦਾਰਿਆ, ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸੁਵਾਰਿਆ ਰਹਾਉ, ਕਰ ਗਹਿਲੀਨੇ ਆਪਣੇ ਸੱਚ ਹੁਕਮ ਰਜਾਈ, ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ, ਸਦਾ ਸਦਾ ਗੁਣ ਗਾਈਆ ਹੈ ਜਪ ਨਾਮ ਮੁਰਾਰੀ, ਨੇਮ ਨਿਭਾਹਿਓ ਸਤਿਗੁਰੂ

ਸਭ ਤਾ ਕੇ ਵਡਭਾਗਾ ਓਹ ਸੁਹੇਲਾ ਸਦ ਸੁਖੀ ਸਭ ਭ੍ਰਮ ਭਉ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਾਵਨ ਸਗਲ ਬਿਦ ਸੋ ਸਤਿਗੁਰੂ ਹਮਾਰਾ।

ਜਪ ਜੀਵੈ ਆਸਾ ਮਹੱਲਾ ਪੰਜਵਾ। ਜਾ ਪ੍ਰਭ ਕੀ ਹਉ ਚੇਰੁਲੀ ਸੋ ਸਭ ਤੇ ਉੱਚਾ। ਜਾ ਪ੍ਰਭ ਕੀ ਹਉ ਚੇਰੁਲੀ ਸੋ ਸਭ ਤੇ ਉੱਚਾ। ਸਭ ਕਿਛ ਤਾ ਕਾ ਕੰਢ ਯੈ ਥੋੜਾ ਅਰ ਮੂਚਾ। ਜੀ ਪ੍ਰਾਣ ਮੇਰਾ।

0: ਗੁਣ ਉਤਮੋ ਭਰਤਾ ਦੂਰ ਨਾ ਭਿਖਰੀ ਇਹੋ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੀ ਤਿਆਗ ਸਿਆਣਪ ਚਾਤੁਰੀ ਤੂੰ ਜਾਣ ਗੋਪਾਲ ਹੈ ਸੰਗ ਰੀ ਰਹਾਓ ਭਰਤਾ ਕਹੈ ਸੋ ਮਾਨੀਐ ਇਹੋ ਸੀਗਾਰ ਬਣਾਏ ਰੀ ਦੂਜਾ ਭਾਉ ਵਿਸਾਰੀਐ ਇਹੋ ਤੰਬੂਲਾ ਖਾਏ ਰੀ ਗੁਰ ਕਾ ਸ਼ਬਦ ਕਰ ਦੀਪਕੋ ਇਹ ਸਤ ਕੀ ਸੇਜ ਵਿਛਾਏ ਰੀ ਆਠ ਪਹਿਰ ਕਰ ਜੋੜ ਰਾਹੋ ਤਉ ਭੇਟੈ ਹਰ ਰਾਏ ਰੀ ਤਿਸ ਹੀ ਚੱਜ ਸੀਗਾਰ ਸਭ ਸਾਈ ਸਾਈ ਰੂਪ ਅਪਾਰ ਰੀ ਸਾਈ ਸੁਹਾਗਣ ਨਾਨਕਾ ਜੋ ਭਾਣੀ ਕਰਤਾਰ ਰੀ।
1: ਹਾਂਜੀ, ਇਸ ਸ਼ਬਦ ਦੇ ਅੰਦਰ ਹਰ ਪੰਗਤੀ ਦੀ ਸੰਪੂਰਨਤਾ ਤੇ ਰੀ ਸ਼ਬਦ ਆਇਆ। ਇਹਨੂੰ ਇਸੇ ਤਰ੍ਹਾਂ ਜਿਸ ਤਰ੍ਹਾਂ ਪਾਠ ਹੋਇਆ ਚਾਲ ਬਣਾ ਕੇ ਨਾਲ ਮਿਲਾ ਕੇ ਬੋਲਣਾ। ਵੈਸੇ ਇਹ ਅਲੱਗ ਹੀ ਰਹਿਣਾ ਰੀ ਨੇ, ਇਹ ਵੀ ਧਿਆਨ ਦੇਣਾ, ਪਰ ਜ਼ਿਆਦਾ ਸਪੇਸ ਨਹੀਂ ਪੈਣ ਦੇਣੀ, ਚਾਲ ਵਿੱਚ ਪਾਠ ਕਰਨਾ। ਬਹੁਤ ਸੋਹਣਾ ਪਾਠ ਹੋਇਆ, ਧਿਆਨ ਰੱਖਣਾ ਸਾਰਿਆਂ ਨੇ ਜੀ।
0: ਆਸਾ ਮਹੱਲਾ ਪੰਜਵਾ ਡੀਗਣ ਡੋਲਾ ਤਉ ਲਾਓ ਜਾਓ ਮਨ ਕੇ ਭਰਮਾ ਭਰਮ ਕਾਟੇ ਗੁਰੇ ਆਪਣੇ ਪਾਏ ਬਿਸਰਾਮਾ ਓਏ ਬਿਖਾਦੀ ਦੁਖੀਆ ਤੇ ਗੁਰ ਤੇ ਹੂਟੇ ਹਮ ਛੂਟੇ ਅਬ ਉਹ ਹਮ ਛੂਟੇ ਅਬ ਉਹਨਾਂ ਤੇ ਓਏ ਹਮ ਤੇ ਛੂਟੇ ਰਹਾਓ ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ ਗੁਰ ਕਾਟੀ ਅਗਿਆਨਤਾ ਤਬ ਛੁਟਕੇ ਫੰਦਾ ਜਬ ਲੱਗ ਹੁਕਮ ਨਾ ਬੂਝਤਾ ਤਬ ਹੀ ਲਾਓ ਦੁਖੀਆ ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ ਨਾ ਕੋ ਦੁਸ਼ਮਣ ਦੁਖੀਆ ਨਾਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ। ਆਸਾ ਮਹੱਲਾ ਪੰਜਵਾ ਸੂਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਓ ਬਲਿਹਾਰੀ ਗੁਰੇ ਆਪਣੇ ਸਾਧ ਸਾਧ ਬਲ ਜਾਓ ਗੁਰੂ ਬਿਟਹਾਓ ਹਉ ਵਾਰਿਆ ਜਿਸ ਮਿਲ ਸੱਚ ਸੁਆਓ ਰਹਾਓ ਸਗੁਣ ਆਪ ਸਗੁਣ ਤਿਸ ਕਉ ਲੱਗਾ ਹੈ।

0: ਜਵਾਬ ਇੱਕ
1: ਥੋੜਾ ਜਿਹਾ ਪਾਠ ਵਿੱਚ ਫਰਕ ਆਇਆ, ਪਾਰ ਬ੍ਰਹਮ ਪਾਠ ਹੈ, ਬ੍ਰਹਮ ਏਦਾਂ ਨਹੀਂ ਕਹਿਣਾ, ਬ੍ਰਹਮ ਸ਼ਬਦ ਹੀ ਸ਼ੁੱਧ ਹੈ। ਧਿਆਨ ਨਾਲ ਦੁਬਾਰਾ ਪੜ੍ਹ ਦਿਓ ਜੀ।
2: ਨਾਨਕ ਰਾਖੇ,
0: ਨਾਨਕ ਰਾਖੇ ਪਾਰ ਬ੍ਰਹਮ, ਨਾਨਕ ਰਾਖੇ ਪਾਰ ਬ੍ਰਹਮ, ਫਿਰ ਦੁੱਖ ਨਾ ਥੀਆ।
3: ਬ੍ਰਹਮ ਸ਼ਬਦ ਥੋੜਾ ਜਿਹਾ ਇਹ ਜ਼ੁਬਾਨ ਤੇ ਚੜ੍ਹਦਾ ਨੀ ਗਾ ਕਈਆਂ ਦੇ, ਤੇ ਪਾਰ ਬ੍ਰਹਮ ਇਹਦਾ ਸਹੀ ਉਚਾਰਨ ਠੀਕ ਹੈ।
0: ਨਾਨਕ ਰਾਖੇ ਪਾਰ ਬ੍ਰਹਮ, ਨਾਨਕ ਰਾਖੇ ਪਾਰ ਬ੍ਰਹਮ,
3: ਹਾਂ ਘੱਟ ਬੋਲਦਾ ਤੁਹਾਡਾ, ਪਾਰ ਬ੍ਰਹਮ
2: ਥੋੜਾ ਜਿਹਾ ਪਾਰ ਵਾਲਾ ਅਰਾਰਾ ਲੰਬਾ ਕਰ ਲਓ ਫਿਰ ਠੀਕ ਹੋ ਜਾਣਾ।
0: ਨਾਨਕ ਰਾਖੇ ਪਾਰ ਬ੍ਰਹਮ,
3: ਬ੍ਰਹਮ
0: ਨਾਨਕ ਰਾਖੇ ਪਾਰ ਬ੍ਰਹਮ, ਫਿਰ ਦੁੱਖ ਨਾ ਥੀਆ।
3: ਰਾਰਾ ਪੈਰ ਚ ਘੱਟ ਬੋਲਣਾ ਤੇ ਹਾਹਾ ਪੂਰਾ ਬੋਲਣਾ।

ਹਰ ਸਰਾਇਆ ਤੇਰਾ ਸੋਧਨ ਨੇੜੇ ਆਇਆ ਰਹਾਉ ਪਲਕ ਦ੍ਰਿਸ਼ਟ ਦੇਖ ਭੁੱਲੋ ਆਕ ਨੀਮ ਕੋ ਤੂਮਰ ਜੈਸਾ ਸੰਗ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੋ ਪਰ ਗ੍ਰਹਿ

ਜਵਾ ਦੋ ਪਦੇ ਲੋਕ ਕਮਾਨੋ ਸੋਈ ਤੁਮ ਭੇਖਿਓ ਮੂੜ ਮੁਕਤ ਮੁਕਰਾਨੀ ਆਪ ਕਮਾਨੇ ਕਉ ਲੇ ਬਾਂਧੇ ਫਿਰ ਪਛੈ ਪਛਤਾਨੀ ਪ੍ਰਭ ਮੇਰੇ ਸਭ ਵਿਦ ਆਗਿਆ ਜਾਨੀ ਭਰਮ ਕੇ ਮੂਸੇ ਤੂੰ ਰਾਖਤ ਪਰ

ਹਰ ਕਥਾ ਉਤਮ ਆਨ ਸਗਲ ਰਸ ਫੀਕੀ ਰੇ ਰਹਾਉ ਬਹੁ ਗੁਣ ਧੁਨ ਮੁਨ ਜਨ ਖਟ ਬੇਤੇ ਅਵਰ ਨ ਕਿਛ ਲਾਈ ਕੀ ਰੇ ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ ਸਾਧ ਸੰਗ ਨਾਨਕ ਪੀਕੀ ਰੇ ਆਸਾ ਮਹੱਲਾ ਪੰਜਵਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ ਰਹਾਉ ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ

ਸੋਭਤ ਹਰ ਜਸ ਮਨ ਤਨ ਚਰਨ ਖਟਾਨੀ ਹਉ ਹਉਰੋ ਤੂੰ ਠਾਕੁਰ ਗੌਰੋ ਨਾਨਕ ਸਰਨ ਪਛਾਨੀ। ਰਾਗ ਆਸਾ ਮਹੱਲਾ ਪੰਜਵਾ ਘਰ ਬਾਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਆਗ ਸਗਲ ਸਿਆਣਪਾ ਭਜ ਪਾਰ ਬ੍ਰਹਮ ਨਿਰੰਕਾਰ ਏਕ ਸਾਚੇ ਨਾਮ ਵਜ ਹੋ ਸਗਲ ਤੀਸੈ ਸਾਰ ਸੋ ਪ੍ਰਭ ਜਾਣੀਐ ਸਦ ਸੰਗ ਗੁਰ ਪ੍ਰਸਾਦੀ ਬੂਝੀਐ ਏਕ ਹਰ ਕੈ ਰੰਗ ਰਹਾਉ ਸਰਣ ਸਮਰੱਥ ਏਕ ਕੇ

ਪਾਠ ਲਾਭ ਗੋਬਿੰਦ ਹਰ ਰਸ ਪਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪਿਆ ਨੀਤ ਸਾਸ ਸਾਸ ਧਿਆਇ ਸੋ ਪ੍ਰਭ ਤਿਆਗ ਅਵਰ ਪ੍ਰੀਤ ਰਹਾਉ ਕਰਨ ਕਾਰਨ ਸਮਰੱਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪ ਆਪ ਆਠ ਪਹਿਰ ਪ੍ਰਭ ਜਾਪ ਮੀਤ ਸਖਾ ਸਹਾਇ ਸੰਗੀ ਊਚ ਅਗਮ ਅਪਾਰ ਚਰਨ ਕਮਲ ਬਸਾਈ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੁਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਉ ਆਸਾ ਮਹੱਲਾ ਪੰਜਵਾ ਉਦਮ ਕਰੋ ਕਰਾਵਹੁ ਠਾਕੁਰ ਪੇਖਤ ਸਾਧੂ ਸੰਗ।

0: ਕਿਹਾ ਸੀ ਹਰ ਹਰ ਨਾਮ ਚੜਾਵੋ ਰੰਗਣ, ਰਾਰਾ ਥੋੜਾ ਭਾਰਾ ਕਰਕੇ ਬੋਲਣਾ, ਫਿਰ ਅਰਥ ਸਪਸ਼ਟ ਹੋ ਜਾਂਦਾ।
1: ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਭੀਖਣ ਕਾ ਚਾਉ, ਦਇਆ ਕਰਹੁ ਕਿਰਮ ਅਪਨੇ ਕਉ, ਇਹ ਮਨੋਰਥ ਸੁਆਉ, ਤਨ ਤਨ ਤੇਰਾ ਤੂੰ ਪ੍ਰਭ ਮੇਰਾ ਹਮਰੈ।

ਤ੍ਰੇਤਾ ਦੁਆਪਰ ਭਣੀਐ ਕਲ ਜੁਗ ਊਤਮੋ ਜੁਗਾ ਮਾਹਿ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਐ ਕਿਸੈ ਥਾਏ ਹਰ ਜੀਓ ਸੋਈ ਕਰਹਿ ਜੇ ਭਗਤ।

0: ਜਾਣਕਾਰੀ ਹਿੱਤ ਦਾਸ ਬੇਨਤੀ ਕਰ ਦੇਵੇ ਪਿਛਲੇ ਪੰਨੇ ਤੇ 404 ਤੇ ਸ਼ਬਦ ਆਇਆ ਸੀ ਆਸਾ ਮਹੱਲਾ ਪੰਜਵਾਂ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਦੇ ਰਹਾਓ। ਅੱਗੇ ਇੱਕੋ ਪੰਕਤੀ ਵਿੱਚ 16 ਅੱਖਰ ਮੁਕਤੇ ਆਏ ਨੇ। ਆਮ ਗੁਰਬਾਣੀ ਵਿੱਚ ਇੰਨੇ ਮੁਕਤੀ ਅੱਖਰ ਆਉਂਦੇ ਨੇ। ਦਰਸ਼ਨ ਪਰਸਨ ਸਰਸਨ ਹਰਸਨ ਇਹ ਚਾਰ ਸ਼ਬਦ ਅਤੇ 16 ਅੱਖਰ ਮੁਕਤੇ ਆਏ ਨੇ ਅਤੇ ਇਹ ਵੀ ਗੱਲ ਯਾਦ ਰੱਖਣ ਵਾਲੀ ਹੈ।
1: ਸੋ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮੇਰੀ ਮਜਬੂਰੀ ਸੀ, ਇਸ ਕਰਕੇ ਮੈਨੂੰ ਰੇਲ ਦੇ ਸਮੇਤ ਉੱਥੇ ਆਪਣੇ ਵੱਲ ਕਰਨੀ ਪਈ ਕਿਉਂਕਿ ਫਲੈਸ਼ ਉੱਪਰ ਕਾਫੀ ਪੈਂਦੀ। ਪਰ ਕਈ ਸੰਗਤਾਂ ਫਿਰ ਇੱਦਾਂ ਨਾ ਸੋਚਣ ਵੀ ਤੁਸੀਂ ਇੱਦਾਂ ਉੱਥੇ ਨੇ ਕਿਉਂ ਕੀਤਾ, ਆਮ ਕਰਕੇ ਨਹੀਂ ਅਸੀਂ ਜਿੱਦਾਂ ਕਰਨਾ ਪਰ ਮਜਬੂਰੀ ਬਸ ਜਿੱਦਾਂ ਕਰਨਾ ਪਿਆ ਤਾਂ ਕਰਕੇ ਕਰਦੇ ਹਾਂ। ਜਿਵੇਂ ਆਪਾਂ ਗੁਟਕਾ ਸਾਹਿਬ ਤੋਂ ਪਾਠ ਕਰਦੇ ਹਾਂ ਇੱਦਾਂ ਵੀ ਕਰ ਲੈਂਦੇ ਹਾਂ, ਕਦੇ ਸਿੱਧਾ ਕਰ ਲੈਂਦੇ ਹਾਂ। ਪਰ ਕੋਈ ਸ਼ੰਕਾ ਨਹੀਂ ਇਸ ਗੱਲ ਦਾ ਕਰਿਆ ਵੀ ਇਹਨਾਂ ਨੇ ਰੇਲ ਸਮੇਤ ਪੋਥੀ ਨੂੰ ਉੱਪਰ ਨੂੰ ਕਰ ਲਿਆ। ਅੱਖਰਾਂ ਦੇ ਦਰਸ਼ਨ ਨਹੀਂ ਹੁੰਦੇ, ਲਾਈਟ ਕਾਫੀ ਤੇਜ਼ ਆ ਕਿਉਂਕਿ

ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘਾਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਦੇਹ ਅਰੋਗਤਾ, ਮਾਤਾ ਪਿਤਾ ਅਤੇ ਵਡੇਰਿਆਂ ਦੀ ਆਗਿਆ ਪਾਲਣ ਦੀ ਸਮੱਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਵਰਕਤਾਂ ਪਾਉਣੀਆਂ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਭੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਖੀ ਰਹੇ ਨਾ ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਜੋ

ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕਹੋ ਟਲ ਗੁਰੂ ਸੇਵੀਐ ਇਨਸ ਸਹਿਜ ਸੁਭਾਇ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ

ਵੱਡੀ ਵਡਿਆਈ ਅਚਰਜ ਸੋਭਾ ਕਾਜ ਆਇਆ ਰਸੇ।

0: ਵਾਹਿਗੁਰੂ ਜੀ ਕਾ ਖਾਲਸਾ
1: ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਟ ਮਹੱਲਾ ਪੰਜਵਾਂ। ਗੁਰ

ਲਾ ਪਾਂਜੇ ਵਾ ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਨ ਆਈ ਜੋ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟ।

ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨੈ ਛੁੱਟ ਹੈ ਨਿਕਟ ਨ ਜਾਈਓ ਦੂਤ ਸਲੋਕ ਮਹੱਲਾ ਪੰਜੇਵਾ ਮਨ ਮਹਿ ਚਿਤ ਬੋ ਚਿਤ ਮਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੂ ਹਰ ਦੇਹੋ ਨਾਨਕੇ ਮੀਤ ਸੋਇਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੁ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਜਣਹਾਰੁ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਓਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਾਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੋ ਤੇਲ ਦੇਹੋ ਸੱਜਣ ਅਸੀਂ ਸੜੀਆ ਜਿਉਂ ਹੋਵੈ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮਹਲਾ ਪਹਿਲਾ ਛੇ ਕਰ

ਵਿਸਵੇ ਚਸਗਿਆ ਘੜੀਆ ਪੈਰਾ ਤਿੱਤੀ ਵਾਰੀ ਮਾਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚਾ ਦੀਪ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ

ਚਾਨਣ ਹੋਏ ਗੁਰ ਸਾਖੀ ਜੋ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨੰਦਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤ ਤੇਰੇ ਨਾਏ ਵਾਸਾ ਰਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਗੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ।

ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਈ ਪੀ ਆਵੇ ਇਹੋ ਰਸ ਅਕਤ ਕਥਾ ਤਿਨ ਜਾਨੀ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ।

ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਗਰੀਬ ਨਿਵਾਜ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਹੈ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀ ਨੇ ਪਾਵਨ ਸ਼੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਆਪ ਜੀ ਦੇ ਸਰੂਪ ਦੀ ਟਹਿਲ ਸੇਵਾ ਹੋਈ ਹੈ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ੋ ਅੱਗੇ ਤੋਂ ਸਮੱਤ ਬਖਸ਼ਿਸ਼ ਕਰੋ ਗਰੀਬ ਨਿਵਾਜ ਸੇਵਾਦਾਰ ਸੰਗਤ ਹਾਜ਼ਰ ਹੈ ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ ਸੇਵਕਾਂ ਨੂੰ ਖੁਸ਼ੀਆਂ ਬਖਸ਼ੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜੀ ਮਨ ਪਾਵੇ
1: ਗੁਰੂ ਗੋਬਿੰਦ ਸਿੰਘ ਜੀ ਦੇ ਮਨ ਪਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਪਾਵੇ ਜਕਾਰ ਜਾਵੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਨ ਪਾਵੇ
0: ਬੋਲੇ ਬੋਲੇ ਸੋਨ ਹਾਲ
1: ਬੋਲੇ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਪਾਵੇ ਬੋਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ

ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਦਾ ਦੇ ਲੈ ਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ। ਮੂਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ

ਜਾਣੀਐ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ। ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ। ਜੇਤੀ ਸਿਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀ।

ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਾਲਾਹਨ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਠਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਿ ਸਾਹ, ਸੁਣਿਆ ਅੰਧੇ ਪਾਵਹਿ ਰਾਹੋ, ਸੁਣਿਆ ਹਾਥ ਹੋਵੈ ਅਸਗਾਹੋ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ

ਤੇ ਗੁਰ ਸਿੱਖ ਮੰਨੈ ਨਾਨਕ ਭਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੁਹ ਹੈ।

ਧਾਵਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲੇ ਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ

ਆਦਿ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏ ਤੋ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖ ਹੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ ਕਿਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾ ਬਾਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋਅ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ

ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ, ਸ੍ਰੀ ਮੁਖ ਵਾਕ ਪਾਤ ਸਾਹਿ ਦਸਵੀ ਛਪੈ ਛੰਦ ਤਵੈ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਭੇਖ। ਕੋਉ ਕਹਿ ਨਾ ਸਕਤ ਕੇਹ, ਅਚਲ ਮੂਰਤ ਅਨੁਭਉ ਪ੍ਰਕਾਸ਼, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਨ, ਸਾਹੇ ਸਾਹਾਨ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਨ ਕਹਿਤ, ਤਵੈ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਭੁਜੰਗ ਪਰਿਆਤ ਛੰਦ ਨਮਸਤਵੰ, ਅਕਾਲੇ ਨਮਸਤਵੰ, ਕਿਰਪਾਲੇ ਨਮਸਤੰ, ਅਰੂਪੇ ਨਮਸਤੰ, ਅਨੂਪੇ ਨਮਸਤੰ, ਅਭੇਖੇ ਨਮਸਤੰ, ਅਲੇਖੇ ਨਮਸਤੰ, ਅਕਾਏ ਨਮਸਤੰ, ਅਜਾਏ ਨਮਸਤੰ, ਅਗੰਜੇ ਨਮਸਤੰ, ਅਪੰਜੇ ਨਮਸਤੰ, ਅਨਾਮੇ ਨਮਸਤੰ, ਅਠਾਮੇ ਨਮਸਤੰ, ਅਕਰਮੰ ਨਮਸਤੰ, ਅਧਰਮੰ ਨਮਸਤੰ, ਅਨਾਮੰ ਨਮਸਤੰ, ਅਧਾਮੰ ਨਮਸਤੰ, ਅਜੀਤੇ ਨਮਸਤੰ, ਅਭੀਤੇ ਨਮਸਤੰ, ਅਬਾਹੇ ਨਮਸਤੰ, ਅਟਾਹੇ ਨਮਸਤੰ, ਅਨੀਲੇ ਨਮਸਤੰ, ਅਨਾਦੇ ਨਮਸਤੰ, ਅਛੇਦੇ ਨਮਸਤੰ, ਅਗਾਧੇ ਨਮਸਤੰ, ਅਗੰਜੇ ਨਮਸਤੰ, ਅਪੰਜੇ ਨਮਸਤੰ, ਉਦਾਰੇ ਨਮਸਤੰ, ਅਪਾਰੇ ਨਮਸਤੰ, ਸੋ ਏਕੈ ਨਮਸਤੰ, ਅਨੇਕੈ ਨਮਸਤੰ, ਅਭੂਤੇ ਨਮਸਤੰ, ਅਜੂਪੇ ਨਮਸਤੰ, ਨਿਰਕਰਮੇ ਨਮਸਤੰ, ਨਿਰਭਰਮੇ ਨਮਸਤੰ, ਨਿਰਦੇਸੇ ਨਮਸਤੰ, ਨਿਰਭੇਸੇ ਨਮਸਤੰ, ਨਿਰਨਾਮੇ ਨਮਸਤੰ, ਨਿਰਕਾਮੇ ਨਮਸਤੰ, ਨਿਰਧਾਤੇ ਨਮਸਤੰ, ਨਿਰਘਾਤੇ ਨਮਸਤੰ, ਨਿਰਧੂਤੇ ਨਮਸਤੰ, ਅਭੂਤੇ ਨਮਸਤੰ, ਅਲੋਕੇ ਨਮਸਤੰ, ਅਸੋਕੇ ਨਮਸਤੰ, ਨਿਰਤਾਪੇ ਨਮਸਤੰ, ਅਥਾਪੇ ਨਮਸਤੰ, ਤ੍ਰਿਮਾਨੇ ਨਮਸਤੰ, ਨਿਧਾਨੇ ਨਮਸਤੰ, ਅਗਾਹੇ ਨਮਸਤੰ, ਅਬਾਹੇ ਨਮਸਤੰ, ਤ੍ਰਿਵਰਗੇ ਨਮਸਤੰ, ਅਸਰਗੇ ਨਮਸਤੰ, ਪ੍ਰਭੋਗੇ ਨਮਸਤੰ, ਸੋਜੋਗੇ ਨਮਸਤੰ, ਅਰੰਗੇ ਨਮਸਤੰ, ਅਭੰਗੇ ਨਮਸਤੰ, ਅਗੰਮੇ ਨਮਸਤਸਤਰੰਮੇ ਨਮਸਤੰ, ਜਲਾਸਰੇ ਨਮਸਤੰ, ਨਿਰਾਸਰੇ ਨਮਸਤੰ, ਅਜਾਤੇ ਨਮਸਤੰ, ਅਪਾਤੇ ਨਮਸਤੰ, ਅਮਜਬੇ ਨਮਸਤਸਤ ਅਜਬੇ, ਅਦੇਸੰ ਅਦੇਸੇ ਨਮਸਤੰ, ਅਭੇਸੇ ਨਮਸਤੰ, ਨਿਰਧਾਮੇ ਨਮਸਤੰ, ਨਿਰਭਾਮੇ ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ ਨਮਸਤੰ, ਅਭੇਵੈ ਨਮਸਤੰ, ਅਜਨਮੇ ਨਮਸਤੰ, ਸੁਬਨਮੇ ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ ਨਮਸਤੰ, ਅਬਰਨੇ ਨਮਸਤੰ, ਅਮਰਨੇ ਨਮਸਤੰ, ਜਰਾਰੰ ਨਮਸਤੰ, ਕਿਰਤਾਰੰ ਨਮੋ ਸਰਬ ਧੰਦੇ ਨਮੋਸਤ ਅਬੰਧੇ ਨਮਸਤੰ, ਨਿਰਸਾਕੇ ਨਮਸਤੰ, ਨਿਰਬਾਕੇ ਨਮਸਤੰ, ਰਹੀਮੇ ਨਮਸਤੰ, ਕਰੀਮੇ ਨਮਸਤੰ, ਅਨੰਤੇ ਨਮਸਤੰ, ਮਹੰਤੇ ਨਮਸਤਸਤ ਰਾਗੇ ਨਮਸਤੰ, ਸੁਹਾਗੇ ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤਵੈ ਪ੍ਰਸਾਦ, ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਅਤੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਬਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਧੰਦ ਹੈ, ਅਬੰਧ ਹੈ, ਨਿਰਬੂਝ ਹੈ, ਅਸੂਝ ਹੈ, ਅਕਾਲ ਹੈ, ਅਜਾਲ ਹੈ, ਅੱਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਭਰਮ ਹੈ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ,
अमान है, निदान है, अनेक है, फिर एक है, पुजंग पर्यात छंद। नमो सर्व माने समस्ति निदाने, नमो देव देवे अपेखी अपेवे, नमो काल काले, नमो सर्व पाले, नमो सर्व गौणे, नमो सर्व पौने, अनंगी अनाथे निरसंगी परमाथे, नमो भान भाने, नमो मान माने, नमो चंद्र चंद्रे, नमो भान भाने, नमो गीत गीते, नमो तान ताने, नमो नृत्य नृत्य, नमो नाद नादे, नमो पान पाने, नमो बाद बादे, अनंगी अनामे समस्ति स्वरूपे परपंगी परमाथे समस्ति बेपूते, कलंकं बिना ने कलंके स्वरूपे, नमो राज राजेश्वरं परम रूपे, नमो जोग जोगेश्वरं परम सिद्धे, नमो राज राजेश्वरं परम वृद्धे, नमो शस्त्र पाने, नमो अस्त्र माने, नमो परम ज्ञाता, नमो लोकमाता अपेखी अपरमी अपोगी अपुगते, नमो जोग जोगेश्वरं परम जुगते, नमो नित नारायणे क्रूर कर्मे, नमो प्रेत अप्रेत देवेशो धर्मे, नमो रोग हर्ता, नमो राग रूपे, नमो साह साहं, नमो पूप पूपे, नमो दान दाने, नमो मान माने, नमो रोग रोगे, नमस्तं इसनानं, नमो मंत्र मंत्रं, नमो जंतर जंतरं, नमो इष्ट इष्टे, नमो तंत्र तंत्रं, सदा सचदानंद सर्वं परणासी, अनुपे अरूपे समस्तुल निवासी, सदा सिद्ध दा बुद्ध दा वृद्ध करता, अदो उर्द अर्दं अगं ओग हर्ता, परम परम परमेश्वरं प्रोच्छ पालं, सदा सर्वदा सिद्ध दाता दयालं, अछेदी अपेदी अनामं अकामं, समस्तो पराजी समस्तस्ततामं, तेरा जोर चाचरी शांत, जले हैं थले हैं, अपीत हैं अपेय हैं, प्रभु हैं अजू हैं, अदेश हैं अपेश हैं, पुजंग पर्यात छंद, अगाधे अबाधे आनंदी स्वरूपे, नमो सर्व माने समस्ति निदाने, नमस्तवं निरनाथे, नमस्तवं परमाथे, नमस्तवं अगंजे, नमस्तवं अपंजे, नमस्तवं अकाले, नमस्तवं अपाले, नमो सर्वदेशे, नमो सर्व पेशे, नमो राज राजे, नमो साज साजे, नमो साह साहे, नमो माह माहे, नमो गीत गीते, नमो प्रीत प्रीते, नमो रोख रोखे, नमो सोख सोखे, नमो सर्व रोगे, नमो सर्व भोगे, नमो सर्व जीतं, नमो सर्व पीतं, नमो सर्व ज्ञानं, नमो परम तानं, नमो सर्व मंत्रं, नमो सर्व जंत्रं, नमो सर्व दृश्यं, नमो सर्व कृष्यं, नमो सर्व रंगे त्रिपंगी अनंगे, नमो जीव जीवं, नमो बीज बीजे अखिज्जे अपिज्जे समस्तं प्रसिज्जे कृपालं स्वरूपे को कर्मं परणासी, सदा सर्वदा रिद्ध सिद्धं निवासी चरपट छंद त्व प्रसाद, अमृत कर्मे अमृत धर्मे अखल जोगे अचल भोगे अचल राजे अटल साजे, अखल धर्मं अलख कर्मं, सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुक्ता सर्वं जुगता सर्वं देवं सर्वं पेवं सर्वं काले सर्वं पाले, रुवाल छंद त्वय प्रसाद, आद रूप अनाद मूरत अजोन पुरख अपार, सर्वमान त्रिमान देव अपेव आद उदार, सर्व पालक सर्व कालक सर्व को पुन काल, जतर ततर विराज ही अवधूत रूप रे साल, नाम ठाम ना जात जाकर रूप रंग ना रेख, आद पुरख उदार मूरत अजोन आद असेख, देश और ना पेस जाकर रूप रेख ना राग, जतर ततर दिशा विसा होए फैल्यो अनुराग, नाम काम बेहीन पेखत ताम हूं नह जाहे, सर्व मान सर्वतर मान सदैव मान तताहे, एक मूरत अनेक दर्शन कीन रूप अनेक, खेल खेल अखेल खेलन अंत को फिर एक

ਆਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠਾਉਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛੈ ਕਰਤਾ ਸ੍ਰੀ ਅਸ ਤੁਜ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅਡਿਲ ਸੁਨੈ ਗੁੰਗ ਜੋ ਯਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਏਕ ਬਾਰ ਚਾਉ ਪਈ ਕੋ ਕਹੈ ਚਾਉ ਪਈ ਸੰਬਤ ਸਤਰ ਹੈ ਸਹਸ ਪਨਿਜੈ ਅਰਧ ਸਹਸ ਪੁਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰਸ ਤੁਦਰਵ ਗ੍ਰੰਥ ਸੁਧਾਰਾ ਸੁਵਈ

ਮਿਲੈ ਤਿਸਨੂ ਸਿਰ ਸਉ ਪੀਐ ਵਿੱਚ ਹੋ ਆਪ ਜਾਏ। ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ। ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ। ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ। ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਹੋ ਜੀਆ ਹੋ ਲਾਹਾ ਖਟਿਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ। ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨਰਸ ਸਭ ਵਿਸਰੇ ਜਾ।

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹੁ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ। ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।

ਪਵਨ ਵਜਾਇਆ। ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ, ਗਾਵਹੋ ਤਾ ਸੋਹਿਲਾ ਘਰ ਸਾਚੈ। ਜਿਥੈ ਸਦਾ ਸੱਚ ਧਿਆਵ ਹੇ, ਸਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨਾ ਬੁਝਾਵ ਹੇ। ਇਹੋ

ਅਣਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ, ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਉਤੀ ਜੀ ਸਹਾਇ ਵਾਰ। ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਫਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ।

ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਪਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁੰਮ ਜਾਇਆ ਆਪ ਛੁੱਟੇ ਪਰਵਾਰ ਸਿਓ ਸਭ ਜਗਤ ਛਡਾਇਆ।

Mm.

God, you, you,

ਇਸ ਤਰ੍ਹਾਂ ਆਪਾਂ ਨੇ ਸਵਾਸਾਂ ਨਾਲ ਸਾਸ ਗਰਾਸ ਸਿਮਰਨ ਕਰਨਾ ਜੀਉ ਨੇਤਰੇ ਕਿਰਪਾ ਕਰਕੇ ਬੰਦ ਰੱਖਣੇ ਆ ਮਸਤਕ ਤੇ ਕਿਸੇ ਨੇ ਵੀ ਜ਼ੋਰ ਦੇ ਕੇ ਧਿਆਨ ਨਹੀਂ ਲੈ ਕੇ ਜਾਣਾ ਜੀਉ ਦੋ ਮਿੰਟ ਮਗਰੋਂ ਆਪਾਂ ਫਿਰ ਰਸਨਾ ਨਾਲ ਜਪਾਂਗੇ ਜੀਓ।

Grrrr.

Yürü, aa, yürü, aa, yürü, aa, yürü, aa, yürü.

Ah,

Mm.

0: ਗਣੇਸ਼ ਜੀ ਆਪਣੀ ਤਨ ਤਰੀ ਸਤਿਗੁਰ ਪਾਇਆ ਇਹੋ ਜੀ ਉਹ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ
1: ਅਸਾ

ਤੁਮਾਧਾਨੀਆ ਨੰਗਾਹ ਪੰਖੀ ਪਾਉਂਦਿਆਂ ਲੈ ਨਾ ਸਾਹ ਸੂਏ ਚੜ ਪੁਆਈਏ ਜਨਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪੁਆਏ ਸੋਏ ਪਏ ਕਿਰਤਨ ਚ ਸਭ ਕੋਏ ਨੱਚ ਨੱਚ ਸੇ ਚਲੇ ਸੇ ਰੋਏ।

ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨੇ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਪਾਵੈ ਸੋ ਕਰੇ ਮਨੁੱਖ ਦਿਆ ਸੋ ਫਲ ਪਾਈ ਸੀ।

ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ, ਤੇੜ ਧੋਤੀ ਕਾ ਖਾਏ ਹੱਥ ਛੁਰੀ ਜਗਤ ਕਸਾਏ।

ਖਸਮੇ ਕਰੇ ਬਰਾਬਰੀ ਫਿਰ ਗੈਰਤ ਨਿਰਪਾਏ ਵਜਹ ਗੋਏ ਅਗਲਾ ਮਹਿਮਾ ਪਾਣਾ ਖਾਏ ਜਿਸਦਾ ਦਿੱਤਾ ਖਾਬ ਨ ਤਸਕੀਏ ਸਾਬਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚਲੈ।

ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖੁਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਕਥਨਾ ਕਥੀ ਨ ਆਵੈ ਤੋਟੇ ਕਥ ਕਥ ਕਥੀ ਕੋਟੀ ਕੋਟ ਕੋਟ ਵਿਸਰ ਨਾਹੀ ਦਾਤਾਰੂ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ

উচরে শাস্ত্র খাট পিঙ্গ গিরণ চড় যায় অন্ধ লখে বদরো শুনে

दास मन अराध हरे संत संग जेह रिद बसियो नानक ते ना भ्रमे।

परम परम मानुख डहकाए दुतर महाबिखम एह माए गुरमुख परम पै मोह मिटाया नानक तेह परम सुख पाया गुरमुख परम पै मोह मिटाया नानक तेह परम सुख पाया वाहिगुरु जी का खालसा वाहिगुरु जी की फतेह। शाही शहंशाह भगत वत्सल करुणा निदान जहरा जहूर हाजरा हजूर सच्ची बारगाह दे मालिक वड्डा तेरा दरबार सच्चा तुद तख्त सिर साह पातशाह निहचल चौर छत शब्द स्वरूप जुगो जुग अटल सतगुरु धन धन धन श्री गुरु ग्रंथ साहिब जी महाराज सच्चे पातशाह जी दी पावन पवित्र निघी प्यारी गोद अंदर गुर सतगुर का जो सिख अखाए सो पल के उठ हर नाम त्यावै उद्यम करे पल के प्रभाती इसनान करे अमृत सरनावै इन्हां बचना नू कमाउंदियां होइयां ते सतगुरु दे दरबार अंदर पहुंच के दर्शन दीदारे कीते ने हर एक दे भागां दे विच नहीं गुरु दे दीदार हुंदे केवल किरपा वालियां नूं प्राप्ति हुंदी है। सतगुरां दा बचन है मंद भागी तेरो दर्शन नाहीं जी दे भाग ही मंदे ने उन्हूं दीदार कित्थों होना मौके ही नहीं बनदे जां कह लो कशिश नहीं बनती खिच नहीं बनती भी गुरु दे दीदार कर लईए। बड़ा समा वो लेट नाइट गुजार देंगे बड़ा समा पब्बां क्लबां विच गुजार सकते ने पर सतगुरां तक पहुंचना उन्हां दे बस की गल ही नहीं। इस करके सतगुरु दे दीदार होने बहुत बड़े भागां की निशानी है। सो गुरमुख प्यारियो अमृत वेले दे दीवान विच सतगुरां दी पावन बाणी दे कीर्तन सरवण कीते ने आओ अगले समय वास्ते सावधानता ते एकाग्रता बनाईए। थोड़ी जी बेनती करदे आं कई बारी सानू ये महसूस हुंदा होवे जगियासू जनां नूं जिहड़े इस मार्ग दे पांधी ने भी जी बड़ी देर हो गई इन्ने साल हो गए गुरबाणी पढ़दे आं जां इस मार्ग ते चलदे आं कुछ गल नहीं बन रही हुंदा कई बारी फुरना ऐसा कईयां दे बन जांदा है। गुरु प्यारियो पहली गल तां इह है भी जे सानू महसूस हुंदा कोई प्राप्ति नहीं हो रही इहदा स्पष्ट आंसर यह है भी अजे साडा हिरदा एकागर नहीं होया टका विच नहीं आया भी फोकस नहीं होया वाहिगुरु दे चरणां दे नाल। दूसरा कई वारी यह सोचते जरूर हाँ पर थोड़ी जी झाती मार के वेखण दी लोड़ हुंदी है भी जदों गुरु की शरण विच आए सी शुरुआत की सी जां अमृत पान कीता सी
ਉਦੋਂ ਸਾਡੀ ਮਾਨਸਿਕ ਹਾਲਤ ਕਿਹੋ ਜਿਹੀ ਹੁੰਦੀ ਸੀ? ਹੈ ਤੇ ਔਖਾ ਪਰ ਇਹ ਝਾਤੀ ਮਾਰ ਲੈਣੀ ਚਾਹੀਦੀ ਹੈ। ਉਹ ਤੋਂ ਬਾਅਦ ਅੱਜ ਸਾਡੀ ਸੋਚ, ਅੱਜ ਅੰਦਰਲੀ ਹਾਲਤ ਕਿੱਥੇ ਕ ਹੈ? ਜਿਵੇਂ ਬਾਹਰਲੀ ਦੁਨੀਆ ਦੇ ਅੰਦਰ ਪ੍ਰਾਪਤੀ ਵਾਸਤੇ ਬਾਹਰਲਾ ਮਾਹੌਲ ਚੰਗਾ ਹੋਣਾ ਚਾਹੀਦਾ, ਵਪਾਰ ਦੀ ਤਰੱਕੀ ਵਾਸਤੇ ਇੰਟਰਨੈਸ਼ਨਲ ਜਿਹੜਾ ਬਾਜ਼ਾਰ ਹੈ ਉਹ ਜੇ ਚੰਗੇ ਮਾਹੌਲ ਵਿੱਚ ਤਰੱਕੀ ਕਰ ਰਿਹਾ, ਬਾਹਰੋਂ ਤਰੱਕੀ ਸਾਡੀ ਆਪਣੇ ਆਪ ਹੋਵੇਗੀ, ਸਾਡਾ ਕਾਰੋਬਾਰ ਵੀ ਨਾਲ ਉੱਠ ਜਾਏਗਾ। ਜੇ ਬਾਹਰ ਰਿਸੈਸ਼ਨ ਹੈ ਸਾਡਾ ਧੰਦਾ ਵੀ ਮੰਦੇ ਵਿੱਚ ਆਏਗਾ। ਬਾਹਰਲੀ ਦੁਨੀਆ ਵਿੱਚ ਸਥਿਤੀ 'ਤੇ ਡਿਪੈਂਡ ਕਰਦਾ ਵੀ ਕੀ ਸਟੇਟਸ ਚੱਲ ਰਿਹਾ ਹੈ। ਜੇ ਅੰਦਰੋਂ ਤਰੱਕੀ ਨਹੀਂ ਹੋ ਰਹੀ, ਅੰਦਰੋਂ ਸੁਰਤ ਉੱਤੇ ਨਹੀਂ ਜਾ ਰਹੀ, ਅੰਦਰੋਂ ਵਾਹਿਗੁਰੂ ਦਾ ਪ੍ਰੇਮ ਨਹੀਂ ਉਮੰਗ ਰਿਹਾ, ਅੰਦਰ ਆਨੰਦ ਨਹੀਂ ਬਣ ਰਿਹਾ, ਖਿਮਾ ਕਰਨਾ ਫਿਰ ਅੰਦਰਲੀ ਸਥਿਤੀ ਠੀਕ ਨਹੀਂ ਹੈ, ਫਿਰ ਅੰਦਰਲਾ ਮਾਹੌਲ ਠੀਕ ਨਹੀਂ ਹੈ। ਇਸ ਲਈ ਅੰਦਰਲਾ ਮਾਹੌਲ ਵਾਹਿਗੁਰੂ ਦੇ ਅਨੁਕੂਲ, ਇਹਨੂੰ ਇਸ ਤਰ੍ਹਾਂ ਵੀ ਕਹਿ ਲਈਏ ਵੀ ਜਿਹੋ ਜਿਹਾ ਮਾਹੌਲ ਵਾਹਿਗੁਰੂ ਨੂੰ ਹਿਰਦੇ ਵਿੱਚ ਪ੍ਰਗਟ ਹੋਣ ਵਾਸਤੇ ਚਾਹੀਦਾ, ਵਾਹਿਗੁਰੂ ਨੂੰ ਹੰਕਾਰ ਪਸੰਦ ਨਹੀਂ। ਹਰਜੂ ਅਹੰਕਾਰ ਨ ਭਾਵਈ ਬੇਦ ਕੂਕ ਸੁਣਾਵੈ। ਮੇਰੇ ਵਾਹਿਗੁਰੂ ਨੂੰ ਬੇਕਾਰੀ ਜ਼ਿੰਦਗੀ ਪਸੰਦ ਨਹੀਂ, ਮੇਰੇ ਵਾਹਿਗੁਰੂ ਨੂੰ ਔਗਣ ਪਸੰਦ ਨਹੀਂ। ਅਤੇ ਜਿੰਨਾ ਚਿਰ ਅਸੀਂ ਔਗਣਾਂ ਦੀ, ਬੇਕਾਰਾਂ ਦੀ, ਪਾਪਾਂ ਦੀ ਅੰਦਰੋਂ ਸਫਾਈ ਨਹੀਂ ਕਰਦੇ ਉਨਾ ਚਿਰ ਉਹਨੇ ਪ੍ਰਗਟ ਨਹੀਂ ਹੋਣਾ। ਮਾਹੌਲ ਦੀ ਲੋੜ ਹੈ। ਆਮ ਬੰਦਾ ਵੀ ਉੱਥੇ ਜਾਂਦਾ ਜਿੱਥੇ ਉਹਦੇ ਢੁਕਵਾਂ ਮਾਹੌਲ ਹੋਵੇ। ਤੁਸੀਂ ਉਹਨਾਂ ਸੱਜਣਾ ਮਿੱਤਰਾਂ ਨੂੰ ਮਿਲੋਗੇ ਜਿਹੜੇ ਤੁਹਾਡੇ ਮੁਤਾਬਕ ਸੁਭਾਅ ਰੱਖਦੇ ਹੋਣਗੇ। ਉਸ ਘਰ ਵਿੱਚ ਜਾਣਾ ਪਸੰਦ ਕਰੋਗੇ, ਪਰਿਵਾਰ ਵਿੱਚ ਜਾਣਾ ਪਸੰਦ ਕਰੋਗੇ ਜਿੱਥੋਂ ਦਾ ਮਾਹੌਲ ਤੁਹਾਡੇ ਲਈ ਢੁਕਵਾਂ ਹੋਵੇ। ਇਸੇ ਤਰ੍ਹਾਂ ਮੇਰਾ ਵਾਹਿਗੁਰੂ ਵੀ ਉਹਨਾਂ ਹਿਰਦਿਆਂ ਵਿੱਚ ਪ੍ਰਗਟ ਹੁੰਦਾ ਜਿਨ੍ਹਾਂ ਦਾ ਹਿਰਦੇ ਦਾ ਮਾਹੌਲ ਵਾਹਿਗੁਰੂ ਦੇ ਅਕੋਰਡਿੰਗ ਹੋਵੇ, ਢੁਕਵਾਂ ਹੋਵੇ। ਕਹਿਣ ਦਾ ਭਾਵ, ਜੇ ਅੰਦਰੋਂ ਤਰੱਕੀ ਨਹੀਂ ਹੋ ਰਹੀ, ਸੁਰਤ ਉੱਚੀ ਨਹੀਂ ਉੱਠ ਰਹੀ, ਇਹ ਜ਼ਰੂਰ ਸਾਨੂੰ ਸਮਝ ਲੈਣਾ ਚਾਹੀਦਾ ਵੀ ਅੰਦਰਲਾ ਮਾਹੌਲ ਅਜੇ ਬਣਿਆ ਨਹੀਂ। ਸਤਿਗੁਰੂ ਕਿਰਪਾ ਕਰਨ, ਇਹ ਸੋਝੀ ਸਾਨੂੰ ਬਖਸ਼ਣ। ਅੱਜ ਦਾ ਜੋ ਪਾਵਨ ਸ਼ਬਦ ਹੈ, ਅੱਖਰ ਹੈ ਪੱਬਾ। ਪੱਬੇ ਅੱਖਰ ਦੇ ਰਾਹੀਂ ਸਤਿਗੁਰਾਂ ਨੇ ਜਿਹੜੀ ਗੱਲ ਸਮਝਾਈ ਹੈ ਪ੍ਰਮੁੱਖ ਰੂਪ ਦੇ ਵਿੱਚ, ਉਹ ਹੈ ਭਰਮ। ਬਈ ਭਾਈ, ਜੇ ਤੂੰ ਆਪਣਾ ਜੀਵਨ ਸਵਾਰਨਾ ਹੈ, ਜੇ ਤੂੰ ਆਤਮਿਕ ਸੁੱਖ ਮਾਨਣਾ ਹੈ, ਫਿਰ ਭਰਮ ਤੋਂ ਬਾਹਰ ਆ ਜਾ। ਭਰਮ ਦੀ ਵਿਆਖਿਆ ਕੀ ਹੈ ਪਹਿਲਾਂ ਇਹ ਸਮਝਣਾ ਪਵੇਗਾ, ਭਰਮ ਹੁੰਦਾ ਕੀ ਹੈ। ਭਰਮ ਹੁੰਦਾ ਗੁਰਮੁਖ ਪਿਆਰਿਓ, ਜੋ ਸੱਚਾਈ ਨਹੀਂ ਹੈ ਪਰ ਸਾਡੇ ਮਨ ਨੇ ਉਸ ਨੂੰ ਸੱਚ ਮੰਨ ਲਿਆ ਹੈ। ਕੋਈ ਗੱਲ ਹੈ, ਕੋਈ ਘਟਨਾ ਹੋਵੇ, ਭਾਵੇਂ ਕੋਈ ਖਬਰ ਹੋਵੇ, ਕੁਛ ਵੀ ਹੋਵੇ ਸੰਸਾਰ ਦਾ, ਮਨ ਨੇ ਉਹਨੂੰ ਸੱਚ ਮੰਨ ਲਿਆ, ਸੱਚ ਉਹ ਨਹੀਂ ਹੈ, ਹੈ ਉਹ ਝੂਠ ਹੈ। ਬਸ ਇਹੀ ਸਭ ਤੋਂ ਵੱਡਾ ਭਰਮ ਹੈ। ਭਗਤ ਰਵਿਦਾਸ ਜੀ ਨੇ ਬੜੇ ਸੁੰਦਰ ਸ਼ਬਦਾਂ ਵਿੱਚ ਇਹਨੂੰ ਬਿਆਨ ਕੀਤਾ ਹੈ। ਕੀ ਆਖਦੇ ਨੇ? ਕਹਿੰਦੇ, ਮਾਧਵੇ ਕਿਆ ਕਹੀਏ ਭਰਮ ਐਸਾ। ਇਹ ਸਵਾਲੀਆ ਪੰਕਤੀ ਹੈ, ਸਾਈਨ ਆਫ ਇੰਟੈਰੋਗੇਸ਼ਨ। ਮਾਧਵੇ ਕਿਆ ਕਹੀਏ ਭਰਮ ਐਸਾ, ਕੀ ਕਹੀਏ ਭਰਮ ਕਿਹੋ ਜਿਹਾ ਹੈ। ਫਿਰ ਜਵਾਬ ਹੈ ਇਹਦਾ ਅਗਲੀ ਪੰਕਤੀ ਵਿੱਚ, ਜੈਸਾ ਮਾਨੀਏ ਹੋਏ ਨਾ ਤੈਸਾ। ਜੋ ਮਨ ਨੇ ਮੰਨ ਲਿਆ ਕਲਪਨਾ ਦੇ ਵਿੱਚ ਆ ਕੇ, ਅਸਲੀਅਤ ਵਿੱਚ ਉਹ ਨਹੀਂ ਹੈ, ਹੋਏ ਨਾ ਤੈਸਾ। ਬਸ ਇਹੀ ਭਰਮ ਹੈ। ਤੇ ਇਹਦੀ ਵਿਆਖਿਆ ਇਸ ਢੰਗ ਨਾਲ ਕੀਤੀ ਹੈ, ਕਹਿੰਦੇ
नरपत एक सिंघासन सोया सुपने भया भिखारी अछत राज बिछुरत दुख पाया सोगत पई हमारी। कहिंदे इस तरह जानना करो भी एक राजा बैठा ते सिंघासन दे उत्ते है पर उहदी अख लगी उहनूं नींद आ गई नींद विच सुपना आया ते सुपने दे विच अपने आप नूं उह वेखदा भी मैं ते भिखारी हाँ दर दर मंगदा फिरदा हां। अछत राज बिछड़त चंगा भला राज सी नींद विच आके उह बिछड़ गया जांदा रहा। सोगत पई हमारी भगत जी कहिंदे हालत साडी इह है असली राजे दा ते उदाहरण ही दित्ता ना हां ते असी वाहिगुरू दी अंश होण करके राजा रूप हां राजे का पुत्र भी तो राजा ही हुंदा है। साडी जिहड़ी रूह है साडी आत्मा कहो कबीर एहो राम की अंश कबीर जी कहिंदे रब दी अंश वंश है रूह कोई वक्खरी नहीं। जस कागद पर मिटै ना मंस जिमें कागद दे उत्ते स्याही नाल कुछ अखर लिख दिते ते ओह अखर स्याही कागज दे विच मिक्स हो जाती है एक मिक हो जाती है। पहला कागज इस तरह के होंदे सी स्याही विच बढ़ जाती सी निकलती नहीं सी मुड़ के हुण ते कागज का फर्क पै गया मटे भी सकते हैं। जस कागद पर मिटै ना मंस जिमें कागज दे विचों स्याही फिर वख करनी मुश्किल नहीं हुंदी कहिंदे इसे तरह रूह नूं परमात्मा तो अलग कीता ही नहीं जा सकता आत्मा परम आत्मा दी अंश है। जद है ही इन्ना गूढ़ा रिश्ता ये रिश्ता पहचानण दी लोड़ है। असलियत विच ते राजे ही हां राजे दे पुत्तर हां राजकुमार कहो कुछ भी कहो ते पर उह सुपना जिहड़ा अग्ञानता दा आ गया अग्ञानता दी नींद विच आ गया उहने भुला दित्ता सानू भी असीं वाहिगुरू दे बच्चे हां वाहिगुरू दी अंश बस समस्या इत्थे खड़ी है। इदां कह लईए एक बच्चा मां बाप तों विछड़िया होया कई बारी घटनावां घटदियां तुसीं न्यूज सुणदे हो छोटे बच्चों नूं लोग किडनैप भी कर रहे ने मैं तो हैरान रह गया अमेरिका दे विचों भी बच्चे फड़ होए ने जिन्हां नूं किडनैप किया होया सी काफ़ी समय तो। एशियन देशों में तो यह गल्लां चल नॉर्मल हो सकती हैं पर इत्थे भी ऐसा कुछ है। हुण बच्चा मां बाप तो दूर चला गया हो सकता बच्चा इन्ना छोटा होवे वह मां बाप नूं भुल जावे पहचान भुल जावे पर गुरु प्यारियो समा जिन्ना मर्जी लंघ जावे पर किते ना किते जाके बच्चे दा माता पिता नाल जदों मिलाप हुंदा चा दोनों नूं उन्ना ही चढ़दा क्योंकि मसा मिले ने। इसे तरह असी भुले भटके जरूर हाँ जिस वेले सतगुरु किरपा करदे ने अंदरों मिलाप हुंदा ना फिर ये चा ते उत्साह उस तरह का है बई बड़ा समा लंघ गया बहुत जन्म बिछड़े थे माधो यह जन्म तुम्हारे लिखे। इत्थे जन्मां दियां दूरियां ने भगत रविदास जी वर्गे महापुरख यह भी थोड़ा जा जिक्र करदे हां साडी चेतनता जिहड़ी है ना सिमरति जिहड़ी है आम तौर ते बंदा इस जन्म दियां भी बहुतियां घटनावां भुल्लिया हुंदा है बहुत कुछ याद हुंदा है पर बहुत कुछ भुल्लिया हुंदा है कुछ विरलियां घटनावां नूं जिंदगियां नूं छड्ड के बहुतियां भुल जांदे आपां ना सिमरती साडी इन्नी की है। पर किते किते ऐसा हुंदा है वी उह भुल्लियां हुईयां गल्लां याद भी आ जांदियां किसे समें दे उत्ते। हुण इत्थे बैठिआं आपां इक सवाल रख दईए कि जी दसंबर का महीना तो सन 2008 इदा ही कह लीए ना कोई भी लै लीए तो आपां नूं कोई पुछे भी तुसी कित्थे सी नहीं याद है पर थोड़ा जा सिमरती ते जदों लोड पावांगे ना भार पावांगे सहजे सहजे साडे याद आ जाणा भी
ਉਸ ਸੰਨ ਦੇ ਵਿੱਚ ਮੈਂ ਕਿਹੜੇ ਥਾਂ 'ਤੇ ਸੀ, ਇੰਡੀਆ ਸੀ, ਕੈਨੇਡਾ ਸੀ, ਇੱਧਰ ਉੱਧਰ ਕਿੱਥੇ ਸੀ। ਫਿਰ ਯਾਦ ਕਰਦਿਆਂ ਕਰਦਿਆਂ ਉਹ ਮਹੀਨੇ ਦੀਆਂ ਯਾਦਾਂ ਸਾਹਮਣੇ ਆ ਜਾਣਗੀਆਂ। ਹਾਂ ਜੀ, ਉਸ ਸਾਲ ਮੇਰੇ ਫਲਾਣੇ ਰਿਸ਼ਤੇਦਾਰ ਦਾ ਵਿਆਹ ਸੀ, ਜਾਂ ਕੋਈ ਹੋਰ ਗੱਲਬਾਤ। ਸਿਮਰਤੀ ਜਦੋਂ ਇਕਾਗਰ ਹੁੰਦੀ ਹੈ, ਉਸ ਵੇਲੇ ਸਾਡਾ ਜਿਹੜਾ ਪਾਸ਼ਟ ਹੈ ਸਾਨੂੰ ਚੇਤੇ ਆਉਣਾ ਸ਼ੁਰੂ ਹੋ ਜਾਂਦਾ ਹੈ। ਗੱਲ ਇਕਾਗਰਤਾ ਦੀ ਹੈ ਅਤੇ ਗੁਰਮੁਖ ਪਿਆਰਿਓ, ਜਿਹੜੇ ਭਗਤ ਜਾਣੇ ਉਹ ਇਕਾਗਰ ਹੀ ਇੰਨੇ ਹੋ ਜਾਂਦੇ ਨੇ। ਉਹ ਇਹ ਜਨਮ ਦੀ ਗੱਲ ਛੱਡੋ, ਉਹਨਾਂ ਦੀ ਸਿਮਰਤੀ ਵਿੱਚ ਪਿਛਲੇ ਜਨਮ ਵੀ ਆ ਜਾਂਦੇ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਏ ਨੇ ਭਗਤ ਰਵਿਦਾਸ ਜੀ ਨੂੰ ਵੀ ਆਏ ਨੇ ਨਾ। ਫਿਰ ਪੜ੍ਹਦੇ ਹਾਂ, ਉਹ ਜਦੋਂ ਦ੍ਰਿਸ਼ ਆਏ ਪਿਛਲੇ ਜਨਮਾਂ ਦੇ ਸਾਹਮਣੇ, ਤੇ ਇਹ ਵੀ ਪਤਾ ਲੱਗ ਗਿਆ ਬਈ ਵਿਛੋੜੇ ਵਿੱਚ ਹੀ ਲੰਘ ਗਏ ਸੀ ਉਹ ਜਨਮ, ਤਾਂ ਵਾਹਿਗੁਰੂ ਨਾਲ ਮਿਲਾਪ ਨਹੀਂ ਸੀ ਹੋ ਸਕਿਆ। ਤਾਂ ਹੀ ਆਖਿਆ ਨਾ, ਬਹੁਤ ਜਨਮ ਵਿਛੁਰੇ ਤੇ ਮਾਧੋ। ਪਰ ਨਾਲ ਫਿਰ ਇੱਕ ਪਰਣ ਕਰ ਲਿਆ ਬਈ ਹੁਣ ਆਹ ਜਨਮ ਨਾ ਕਿਤੇ ਅਜਾਈ ਚਲਾ ਜਾਵੇ, ਇਹੋ ਜਨਮ ਤੁਹਾਰੇ ਲੇਖੇ, ਹੁਣ ਤੇ ਤੁਹਾਡੇ ਲੇਖੇ ਲਾਉਣਾ। ਪਹਿਲੇ ਜਨਮ ਲਾ ਦਿੱਤੇ ਧੀਆਂ ਪੁੱਤਾਂ ਦੇ ਲੇਖੇ, ਪਹਿਲੇ ਜਨਮ ਲਾ ਦਿੱਤੇ ਪਰਿਵਾਰ ਦੇ ਲੇਖੇ, ਪਹਿਲੇ ਜਨਮ ਲਾ ਦਿੱਤੇ ਸੰਸਾਰ ਦੇ ਲੇਖੇ, ਆ ਜਨਮ ਨਿਰੰਕਾਰ ਦੇ ਲੇਖੇ। ਸਿਮਰਤੀ ਹੈ ਇੱਕ ਤਾਂ, ਇਹ ਵੀ ਆਖਿਆ ਐਸੇ ਘਰ ਹਮ ਬਹੁਤ ਵਸਾਏ। ਪਤਾ ਉਦੋਂ ਲੱਗਿਆ ਜਬ ਹਮ ਰਾਮ ਗਰਭ ਹੋਏ ਆਏ। ਕਹਿੰਦੇ ਜਦੋਂ ਮੇਰੀ ਸੁਰਤ ਵਾਹਿਗੁਰੂ ਵਿੱਚ ਲੀਨ ਹੋਈ, ਸੁਰਤ ਟਿਕੀ ਪ੍ਰਭੂ ਦੇ ਚਰਨਾਂ ਦੇ ਵਿੱਚ, ਪਿਆਰ ਦੇ ਵਿੱਚ, ਉਦੋਂ ਇੱਕ ਦ੍ਰਿਸ਼ ਸਾਹਮਣੇ ਆਇਆ, ਪਾਸ਼ਟ ਸਾਹਮਣੇ ਆ ਗਿਆ ਵੀ ਆਹ ਜਿਹੜਾ ਸਰੀਰ ਹੈ ਹੁਣ ਵਾਲਾ, ਤੇ ਆਹ ਜਿਹੜਾ ਪਰਿਵਾਰ ਹੈ, ਇਹ ਕੋਈ ਪਹਿਲੀ ਵਾਰ ਦਾ ਸਿਲਸਿਲਾ ਨਹੀਂ, ਇਹ ਤੇ ਪਹਿਲਾਂ ਵੀ ਕਈ ਵਾਰੀ ਵਸਾ ਚੁੱਕੇ ਆ ਪਰਿਵਾਰ ਆਪਣੇ। ਮਨੁੱਖਾ ਜੋਨੀ ਵਿੱਚ ਵੀ ਕਈ ਕਈ ਜਨਮ ਲੰਘੇ ਹੁੰਦੇ ਨੇ ਕਈ ਵਾਰੀ, ਤੇ ਜੇ ਕਹਿ ਲਈਏ ਪਸ਼ੂ ਪੰਛੀਆਂ ਦੇ ਵਿੱਚ ਵੀ ਇਹੀ ਕੁਛ ਹੈ ਨਾ, ਸਰੀਰ ਤੇ ਮਿਲੇ ਨੇ, ਪਰ ਉਹਨਾਂ ਨੇ ਗੱਲ ਮਨੁੱਖਾ ਸਰੀਰ ਦੀ ਕੀਤੀ ਹੈ। ਐਸੇ ਘਰ, ਇਹੋ ਜਿਹਾ ਸਰੀਰ, ਇਹੋ ਜਿਹੇ ਪਰਿਵਾਰ ਦਾ ਸਿਸਟਮ, ਇੱਕ ਵਾਰ ਨਹੀਂ ਬਹੁਤ ਵਾਰੀ ਇਹ ਹੰਢਾ ਚੁੱਕੇ ਹੈ। ਐਸੇ ਘਰ ਹਮ ਬਹੁਤ ਵਸਾਏ, ਬੜੀ ਵਾਰੀ ਪਰਿਵਾਰ ਦਾ ਵਸੇਵਾ ਕੀਤਾ ਹੈ। ਬਸ ਪਤਾ ਹੀ ਹੁਣ ਲੱਗਿਆ ਜਦੋਂ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਲੱਗੀ ਹੈ। ਸੋ ਸਿਮਰਤੀ ਪਾਸ਼ਟ ਵੱਲ ਜਾਂਦਿਆਂ ਜਾਂਦਿਆਂ ਬਿਨਾਂ ਯਤਨ ਕੀਤਿਆਂ ਕਈ ਜਨਮਾਂ ਤੱਕ ਵੀ ਚਲੇ ਜਾਂਦੀ ਹੈ। ਸੋ ਗੁਰਮੁਖ ਪਿਆਰਿਓ, ਗੱਲ ਚੱਲ ਰਹੀ ਹੈ ਭਰਮ ਦੀ। ਜਿੰਨਾ ਚਿਰ ਸੁਰਤ ਸਾਡੀ ਇਕਾਗਰ ਨਹੀਂ, ਜਾਗ੍ਰਿਤੀ ਵਿੱਚ ਨਹੀਂ ਹੈ, ਉਨਾ ਚਿਰ ਅਸੀਂ ਭਰਮ ਦੀ ਦੁਨੀਆਂ ਵਿੱਚ ਹਾਂ, ਉਨਾ ਚਿਰ ਭੁਲੇਖੇ ਦੀ ਦੁਨੀਆਂ ਵਿੱਚ ਹਾਂ। ਸੱਚ ਨੂੰ ਝੂਠ ਮੰਨੀ ਬੈਠੇ ਹਾਂ ਤੇ ਝੂਠ ਨੂੰ ਸੱਚ ਮੰਨੀ ਬੈਠੇ ਹਾਂ, ਔਰ ਬਹੁਤ ਵੱਡੀ ਇਹ ਭੁੱਲ ਹੋ ਰਹੀ ਹੈ ਇਨਸਾਨ ਤੋਂ। ਝੂਠ ਹੈ ਸੰਸਾਰ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਗ ਰਚਨਾ ਸਭ ਝੂਠ ਹੈ, ਕਿਹਾ ਨਾ। ਹੁਣ ਗੁਰੂ ਸਾਹਿਬ ਦਾ ਤੇ ਫਾਈਨਲ ਟਰੁੱਥ ਹੈ, ਝੁਠਲਾਇਆ ਹੀ ਨਹੀਂ ਜਾ ਸਕਦਾ। ਫਰਕ ਹੈ ਵੀ ਨਜ਼ਰੀਏ ਦਾ ਫਰਕ ਹੋ ਸਕਦਾ, ਕਿਹੜੇ ਐਂਗਲ ਤੋਂ ਵੇਖਦੇ ਹਾਂ, ਵਿਜ਼ਨ ਕੀ ਹੈ, ਇਹਦਾ ਫਰਕ ਜ਼ਰੂਰ ਹੁੰਦਾ। ਸੰਸਾਰ ਨੂੰ ਜੇ ਝੂਠ ਕਿਹਾ ਤੇ ਝੂਠ ਹੈ, ਹਾਂ ਸਾਨੂੰ ਲੱਗਦਾ ਪ੍ਰਤੱਖ ਹੈ ਸੰਸਾਰ, ਪਰ ਗੁਰਮੁਖੋ ਸੰਸਾਰ ਦੀ ਹਰ ਚੀਜ਼ ਵਿੱਚ ਤਬਦੀਲੀ ਹੈ, ਚੇਂਜ ਹੈ, ਬਦਲਾਅ ਹੈ, ਵਸਤੂ ਵਿੱਚ ਬਦਲਾਅ ਹੈ। ਇਮਾਰਤ ਬਣਾ ਦਿੱਤੀ ਇੰਜੀਨੀਅਰ ਨੇ, ਪਰ ਉਹਦੀ ਲਾਈਫ ਲਿਖ ਦਿੱਤੀ ਵੀ ਇਹ 40 ਸਾਲ ਤੱਕ 50 ਸਾਲ ਤੱਕ ਵਰਤਣ ਯੋਗ ਹੋਵੇਗੀ, ਉਹ ਤੋਂ ਬਾਅਦ ਇਹਦੀ ਐਕਸਪਾਇਰੀ ਆ ਜਾਣੀ ਹੈ, ਫਿਰ ਨਾ ਵਰਤਿਓ, ਰਿਸਕੀ ਹੈ। ਇਹਦਾ ਅਰਥ ਹੈ ਵੀ ਇਹ 40-50 ਸਾਲ ਵਿੱਚ ਹਰ ਰੋਜ਼ ਹੀ ਕਮਜ਼ੋਰ ਹੁੰਦੀ ਗਈ ਇਮਾਰਤ, ਰੋਜ਼ ਤਬਦੀਲ ਹੁੰਦੀ ਗਈ ਨਾ। ਕੋਈ ਵੀ ਚੀਜ਼ ਹੈ ਸੰਸਾਰ ਦੀ, ਉਹਦੇ ਵਿੱਚ ਬਦਲਾਅ ਏ, ਹਰ ਰੋਜ਼ ਬਦਲਾਅ ਏ, ਹਰ ਛਿਨ ਬਦਲਾਅ ਏ। ਸਰੀਰ ਨੂੰ ਵੀ ਇਸੇ ਕਰਕੇ ਝੂਠ ਆਖਿਆ ਨਾ,
ਜਨਮ ਤੋਂ ਲੈ ਕੇ 70-80 ਸਾਲ ਦੀ ਜ਼ਿੰਦਗੀ ਭੋਗਦਿਆਂ ਭੋਗਦਿਆਂ ਮੌਤ ਤੱਕ ਇਹਦਾ ਸਫ਼ਰ ਹੈ। ਅਤੇ ਇਹ ਵੀ ਯਾਦ ਰੱਖਣਾ, ਮੌਤ ਇੱਕ ਦਿਨ ਵਿੱਚ ਨਹੀਂ ਆਉਂਦੀ। ਸਾਡਾ ਹਰ ਸਵਾਸ ਮੌਤ ਵੱਲ ਵੱਧ ਰਿਹਾ, ਮੌਤ ਵੱਲ ਪੁੱਟਿਆ ਜਾ ਰਿਹਾ ਕਦਮ ਹੈ ਹਰ ਇੱਕ ਸਵਾਸ। ਸੋ ਸਵਾਸ ਸਵਾਸ ਕਰਕੇ ਅਸੀਂ ਇੱਕ ਉਸ ਡੈਸਟੀਨੇਸ਼ਨ 'ਤੇ ਪਹੁੰਚ ਜਾਣਾ ਜਿਸ ਤੋਂ ਬਾਅਦ ਸਾਡਾ ਅਗਲਾ ਸਵਾਸ ਨਹੀਂ ਹੋਵੇਗਾ, ਨਹੀਂ ਆਵੇਗਾ। ਸਰੀਰ ਹਰ ਰੋਜ਼ ਬਦਲ ਰਿਹਾ, ਹਰ ਛਿਨ ਬਦਲ ਰਿਹਾ, ਹਰ ਸਵਾਸ ਨਾਲ ਬਦਲ ਰਿਹਾ, ਇਸ ਕਰਕੇ ਸਰੀਰ ਵੀ ਝੂਠਾ ਹੈ। ਇਹ ਜਗਤ ਝੂਠਾ ਹੈ, ਜਗਤ ਦੀ ਪ੍ਰੀਤ ਵੀ ਝੂਠੀ ਹੈ। ਪਾਤਸ਼ਾਹ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਰਿਸ਼ਤਿਆਂ ਦੀ ਪ੍ਰੀਤ ਵੀ ਝੂਠੀ ਹੈ। ਕੌਣ ਨਿਭੇਗਾ ਪਰਲੋਕ ਤੱਕ, ਕਿਸੇ ਨੇ ਸਾਥ ਨਹੀਂ ਦੇਣਾ। ਬੜੀਆਂ ਸਾਖੀਆਂ ਨੇ, ਬਾਲਮੀਕ ਬਟਵਾੜੇ ਦੀ ਸਾਖੀ ਹੈ। ਸੋ ਬਟੈ ਮਾਣਸ ਮਾਰਦਾ, ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਲੋਕਾਂ ਨੂੰ ਕਤਲ ਕਰਦਾ ਸੀ, ਲੁੱਟ ਲੈਂਦਾ ਸੀ ਉਹਨਾਂ ਦਾ ਧਨ ਦੌਲਤ, ਐਸਾ ਜੀਵਨ ਸੀ ਬਾਲਮੀਕ ਦਾ। ਅਤੇ ਬਾਅਦ ਵਿੱਚ ਕੋਈ ਸਾਧੂ ਪੁਰਸ਼ ਦਾ ਮਿਲਾਪ ਹੋਇਆ, ਉਹ ਕਹਿਣ ਲੱਗੇ, ਕਹਿੰਦੇ ਭਾਈ ਲੁੱਟ ਤੇ ਲਈ ਹੈ ਤੇ ਸਾਡੇ ਕੋਲ ਕੱਪੜਿਆਂ ਤੋਂ ਬਿਨਾਂ ਕੁਝ ਵੀ ਨਹੀਂ, ਪਰ ਇਹ ਤੂੰ ਮਾਇਆ ਕਿੱਥੇ ਲੈ ਕੇ ਜਾਂਦਾ? ਕਹਿੰਦਾ ਜੀ ਪਰਿਵਾਰ ਦੀ ਪਾਲਣਾ। ਕਹਿੰਦੇ ਚੱਲ ਫਿਰ ਇਸ ਤਰ੍ਹਾਂ ਕਰ, ਪਰਿਵਾਰ ਨੂੰ ਪੁੱਛ ਕੇ ਆ ਵੀ ਇਹ ਪਾਪ ਜਿਹੜੇ ਤੂੰ ਕਰਦਾ ਕੀ ਉਹ ਪਾਪਾਂ ਦਾ ਹਿੱਸਾ ਵੰਡਾ ਲੈਣਗੇ, ਕੀ ਇਹਨਾਂ ਪਾਪਾਂ ਦੀ ਸਜ਼ਾ ਤੈਨੂੰ ਵਾਹਿਗੁਰੂ ਦੇਵੇਗਾ ਜਾਂ ਪਰਲੋਕ ਵਿੱਚ ਮਿਲੇਗੀ, ਕੀ ਉਹ ਸਜ਼ਾ ਤੇਰੀ ਵੰਡਾ ਲੈਣਗੇ। ਪਰਿਵਾਰ ਕੋਲ ਗਿਆ, ਪੁੱਛਿਆ ਜਾ ਕੇ, ਨਾ ਪਤਨੀ ਨੇ ਹਾਂ ਕੀਤੀ ਨਾ ਬੱਚਿਆਂ ਨੇ ਹਾਂ ਕੀਤੀ। ਪਤਨੀ ਕਹਿੰਦੀ ਤੇਰਾ ਫਰਜ਼ ਹੈ ਰਿਸ਼ਤਾ ਹੋਣ ਦੇ ਨਾਤੇ। ਬੱਚੇ ਕਹਿੰਦੇ ਤੂੰ ਸਾਡਾ ਪਿਓ ਹੈ, ਤੇਰਾ ਫਰਜ਼ ਹੈ, ਕਿੱਥੋਂ ਕਮਾ ਕੇ ਲਿਆਉਣਾ ਇਹ ਤੈਂ ਦੇਖਣਾ। ਇਨਕਾਰ ਕਰ ਦਿੱਤਾ ਤੇ ਮੁੜ ਕੇ ਆ ਕੇ ਮੁਆਫ਼ੀ ਮੰਗੀ, ਭੁੱਲ ਬਖਸ਼ਾਈ। ਤੇ ਫਿਰ ਮਰਾਂ ਮਰਾਂ ਦਾ ਉਪਦੇਸ਼ ਉਸ ਮਹਾਂਪੁਰਸ਼ ਨੇ ਦਿੱਤਾ। ਸਹਿਜੇ ਸਹਿਜੇ ਰਾਮ ਰਾਮ ਵਿੱਚ ਉਹਦੀ ਆਵਾਜ਼ ਬਦਲੀ, ਸਹਿਜੇ ਸਹਿਜੇ ਸੁਰਤ ਟਿਕੀ, ਏਦਾਂ ਉਹਦਾ ਵੀ ਭਲਾ ਹੋ ਗਿਆ ਸੀ। ਇਹ ਝੂਠ ਨੇ ਰਿਸ਼ਤੇ, ਕਿਉਂਕਿ ਪਰਲੋਕ ਤੱਕ ਨਹੀਂ ਨਿਭਦੇ, ਇੱਥੇ ਹਨ, ਇੱਥੇ ਵੀ ਕਈ ਵਾਰੀ ਟੁੱਟ ਜਾਂਦੇ ਨੇ। ਸੋ ਸਰੀਰ ਵੀ ਝੂਠਾ, ਸੰਸਾਰ ਵੀ ਝੂਠਾ, ਸੰਸਾਰ ਦੀ ਪ੍ਰੀਤ ਵੀ ਝੂਠੀ। ਇਸੇ ਕਰਕੇ ਪਾਤਸ਼ਾਹ ਕਹਿੰਦੇ ਸੰਸਾਰ ਹੈ ਹੀ ਝੂਠ ਹੈ, ਫਿਰ ਸੱਚ ਕੀ ਹੈ? ਸੱਚ ਜਿਵੇਂ ਗੁਰਬਾਣੀ ਵਿੱਚ ਆਖਿਆ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਸੱਚ ਹੈ, ਨਹੀਂ ਬਦਲਦਾ, ਨਾ ਉਹਦਾ ਸੁਭਾਅ ਬਦਲੇ, ਨਾ ਉਹਦੇ ਗੁਣ ਬਦਲਣ, ਨਾ ਉਹਦਾ ਸਿਧਾਂਤ ਬਦਲੇ। ਸੋ ਇਸ ਕਰਕੇ ਆਪਣੇ ਬਿਰਦ ਨੂੰ ਪਾਲਦਾ, ਹਮੇਸ਼ਾ ਇੱਕੋ ਹੀ ਰੱਖਦਾ। ਇਹ ਨਹੀਂ ਵੀ ਜਿਵੇਂ ਸਰਕਾਰਾਂ ਤੇ ਕਈ ਵਾਰੀ ਕਾਨੂੰਨ ਬਦਲ ਦਿੰਦੀਆਂ ਨੇ, ਨਾ ਹਰ ਸਾਲ ਹੀ ਤਬਦੀਲੀਆਂ ਕਾਨੂੰਨਾਂ ਵਿੱਚ ਦੇਸ਼ਾਂ ਦੀਆਂ ਸਰਕਾਰਾਂ ਕਰਦੀਆਂ ਨੇ, ਪਰ ਵਾਹਿਗੁਰੂ ਸੱਚੀ ਸਰਕਾਰ ਜਿਹੜੀ ਹੈ ਨਾ ਉਹਦੇ ਕਾਨੂੰਨ ਨਹੀਂ ਬਦਲਦੇ, ਕਿਉਂਕਿ ਸੱਚ ਦੇ ਆਧਾਰਤ ਨੇ, ਉਹਨੂੰ ਲੋੜ ਹੀ ਨਹੀਂ ਪੈਂਦੀ ਤਬਦੀਲੀ ਕਰਨ ਦੀ। ਉਹ ਭਗਤ ਬਛਲ ਹੈ ਤੇ ਭਗਤ ਬਛਲ ਰਹੇਗਾ, ਜੇ ਉਹ ਦੁਸ਼ਟ ਦਮਨ ਹੈ ਜਿਸ ਪਾਸੇ ਤੇ ਦੁਸ਼ਟ ਦਮਨ ਹੀ ਰਹੇਗਾ, ਮੁੜ ਕੇ ਬਦਲੇਗਾ ਨਹੀਂ ਉਹਦਾ ਨਿਯਮ। ਸੋ ਜਿੰਨਾ ਚਿਰ ਅਸੀਂ ਸੱਚ ਨੂੰ ਝੂਠ ਮੰਨਿਆ ਤੇ ਝੂਠ ਨੂੰ ਸੱਚ ਮੰਨਿਆ, ਜਗਤ ਨੂੰ ਸੱਚ ਮੰਨ ਲਿਆ ਤੇ ਪਰਮਾਤਮਾ ਨੂੰ ਝੂਠ ਮੰਨ ਲਿਆ, ਵੀ ਕਿਹਨੇ ਵੇਖਿਆ ਰੱਬ? ਦੁਨੀਆਂ ਦਾ ਇੱਕ ਵੱਡਾ ਹਿੱਸਾ ਰੱਬ ਤੋਂ ਮੁਨਕਰ ਹੈ। ਰਸ਼ੀਆ ਤੇ ਚਾਈਨਾ ਤਾਂ ਇਹ ਦੋ ਕੰਟਰੀ ਤਾਂ ਕਹਿ ਲਈਏ 100% ਹੀ ਮੁਨਕਰ ਨੇ ਨਾ। ਇਹ ਤੋਂ ਇਲਾਵਾ ਵੀ ਹੋਰ ਕੰਟਰੀਆਂ ਦੇ ਵਿੱਚ ਵਸਣ ਵਾਲੇ ਅਨੇਕਾਂ ਲੋਕ ਜਿਹੜੇ ਰੱਬ ਤੋਂ ਮੁਨਕਰ ਨੇ, ਉਹ ਮੰਨਦੇ ਨਹੀਂ ਵੀ ਰੱਬ ਕੋਈ ਹੈ। ਭਾਵ ਉਹਨਾਂ ਲਈ ਰੱਬ ਇੱਕ ਕਲਪਨਾ ਹੈ, ਇਹ ਤੋਂ ਵੱਧ ਕੁਝ ਵੀ ਨਹੀਂ। ਇਸ ਤਰ੍ਹਾਂ ਰੱਬ ਨੂੰ ਮਨੁੱਖ ਝੂਠ ਮੰਨਦਾ ਹੈ, ਸੰਸਾਰ ਨੂੰ ਸੱਚ ਮੰਨਦਾ ਹੈ। ਤੇ ਉਹਨਾਂ ਚਿਰ ਇਹ ਭਰਮ ਦੇ ਵਿੱਚ ਹੈ, ਜਿਸ ਦਿਨ ਇਹਨੂੰ ਸਮਝ ਆ ਗਈ ਵੀ ਇਹ ਸੰਸਾਰ ਝੂਠ ਹੈ, ਸਰੀਰ ਵੀ ਝੂਠ ਹੈ, ਰਹਿਣਾ ਕੋਈ ਨਹੀਂ, ਇਹਨੇ ਸਦਾ ਇੱਕ ਵਾਹਿਗੁਰੂ ਸੱਚ ਹੈ, ਸਤ ਸਤ ਸਤ ਪ੍ਰਭ ਸੁਆਮੀ, ਤੇ ਉਸ ਵੇਲੇ ਇਹਨੇ ਭਰਮ ਚੋਂ ਨਿਕਲ ਕੇ ਆਉਣਾ, ਇਹਦੀ ਜਾਗ ਆਉਣੀ ਹੈ, ਸੁਰਤ ਨੇ ਜਾਗਣਾ। ਤੇ ਜਦੋਂ ਜਾਗ ਪਿਆ, ਭਰਮਾਂ ਤੋਂ ਆ ਗਿਆ ਬਾਹਰ, ਫਿਰ ਇਹਦਾ ਜੀਵਨ ਸਫਲਾ ਹੈ। ਅੱਜ ਦੇ ਸ਼ਬਦ ਰਾਹੀਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇਹ ਭਰਮ ਦੀ ਵਿਆਖਿਆ ਸਾਡੇ ਸਾਹਮਣੇ ਇਸ ਢੰਗ ਨਾਲ ਰੱਖੀ ਹੈ। ਆਓ
ਪੰਕਤੀਆਂ ਦੀ ਵਿਚਾਰ ਸਾਂਝੀ ਕਰੀਏ, ਗੱਲ ਸੌਖੀਆਂ ਸਮਝ ਆਉਂਦੀ ਜਾਵੇਗੀ। ਸਲੋਕ ਦੇ ਰਾਹੀਂ ਸਤਿਗੁਰੂ ਭੱਬੇ ਤੋਂ ਆਰੰਭ ਕਰਦੇ ਨੇ, ਭੈ ਭੰਜਨ ਅਗ ਦੁਖ ਨਾਸ ਮਨ ਹੈ ਅਰਾਧ ਹਰੇ। ਮਨ ਦੇ ਵਿੱਚ ਅਰਾਧਨ ਕਰੀਏ ਹਰੀ, ਜਾਣੀ ਕਿ ਵਾਹਿਗੁਰੂ ਦਾ। ਪੰਜਵੇਂ ਪਾਤਸ਼ਾਹ ਨੇ ਹੀ ਆਖਿਆ ਨਾ, ਅੰਤਰ ਗੁਰ ਅਰਾਧਨਾ ਜਿਹਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਏਦਾਂ ਕਿਤੇ ਪ੍ਰੇਮ ਨਾਲ ਸਭ ਕੁਛ ਕਰੀਏ, ਸਤਿਗੁਰ ਸੇਤੀ ਰਤਿਆ ਦਰਗ ਹੈ ਪਾਈਆ ਠਾਉ। ਮਨ ਹੈ ਅਰਾਧ ਹਰੇ, ਜਿਹੜਾ ਮਨ ਦੇ ਅੰਦਰ ਅਰਾਧਨ ਕਰਨਾ ਹੈ, ਵਾਹਿਗੁਰੂ ਨੂੰ ਯਾਦ ਕਰਨਾ ਹੈ ਨਾ, ਉਹਦੇ ਨਾਲ ਪ੍ਰਾਪਤੀਆਂ ਕੀ ਨੇ, ਭੈ ਭੰਜਨ ਡਰ ਦਾ ਨਾਸ਼ ਹੋ ਜਾਂਦਾ। ਸਭ ਤੋਂ ਵੱਡਾ ਡਰ, ਮੈਂ ਤੇ ਬੇਨਤੀ ਕਰਦਾ ਹੁੰਦਾ ਵੀ ਮੌਤ ਤੋਂ ਵੱਡਾ ਡਰ ਨਹੀਂ। ਮੌਤ ਹੀ ਸਭ ਤੋਂ ਭਿਆਨਕ ਸ਼ੈ ਹੈ ਸੰਸਾਰ ਦੇ ਜੀਵਾਂ ਵਾਸਤੇ, ਤੇ ਜੇ ਮੌਤ ਦਾ ਡਰ ਵੀ ਅੰਦਰੋਂ ਨਿਕਲ ਜਾਵੇ ਫਿਰ ਬਾਕੀ ਡਰ ਕੋਈ ਮਾਇਨੇ ਹੀ ਨਹੀਂ ਰੱਖਦੇ। ਸੋ ਭੈ ਭੰਜਨ, ਮੇਰੇ ਵਾਹਿਗੁਰੂ ਕਿਰਪਾ ਕਰਦੇ ਨੇ ਗੁਰਮੁਖਾਂ ਦੇ ਉੱਤੇ, ਉਹਨਾਂ ਦੇ ਅੰਦਰੋਂ ਮੌਤ ਤੱਕ ਦਾ ਭੈ ਕੱਢ ਦਿੰਦੇ ਨੇ, ਉਹਨਾਂ ਨੂੰ ਮਰਨ ਦਾ ਚਾਹ ਬਣ ਜਾਂਦਾ ਹੈ। ਉਹ ਪ੍ਰੇਮ ਦੀ ਖੇਡ ਸਿਰ ਦੇ ਕੇ ਖੇਡਦੇ ਨੇ, ਤਲੀ ਤੇ ਰੱਖ ਕੇ ਖੇਡਦੇ ਨੇ। ਤੇ ਦੂਸਰਾ ਅੱਗ, ਅੱਗ ਹੁੰਦੇ ਨੇ ਪਾਪ। ਪਾਪਾਂ ਨੂੰ ਵੀ ਪਰਮੇਸ਼ਰ ਦਾ ਸਿਮਰਨ ਬੰਦਗੀ ਜਿਹੜੀ ਨਾਮ ਹੈ ਨਾ, ਨਾਸ਼ ਕਰ ਦਿੰਦਾ। ਇਹਨੂੰ ਇਸ ਤਰ੍ਹਾਂ ਮਤ ਜਾਣੀਏ ਵੀ ਸਿਰਫ ਸਿੱਧਾ ਜਿਹਾ ਨਾਮ ਜਪ ਲਿਆ, ਹੁਣ ਪਾਪ ਜਿੰਨੇ ਮਰਜ਼ੀ ਕਰੀ ਜਾਓ ਤੇ ਕੱਟੀ ਜਾਣੇ ਨੇ ਨਾ। ਵੀ ਸਾਰਾ ਸਾਲ ਪਾਪ ਕਰੋ ਤੇ ਇੱਕ ਵਾਰੀ ਕਿਸੇ ਗੁਰਦੁਆਰੇ ਤੀਰਥ ਸਥਾਨ ਦੀ ਕਿਸੇ ਦੀ ਯਾਤਰਾ ਕਰ ਲਈ ਤੇ ਪਾਪ ਕੱਟੇ ਜਾਣਗੇ, ਏਦਾਂ ਨਹੀਂ। ਇਹ ਭੁਲੇਖਾ ਮਨ ਚੋਂ ਕੱਢ ਦਈਏ। ਨਾਮ ਜਪਦਿਆਂ ਜਪਦਿਆਂ ਸਾਡੀ ਜਿਹੜੀ ਹਿਰਦੇ ਦੀ ਅਵਸਥਾ ਹੈ ਨਾ, ਸੋਚਣੀ ਕਹਿ ਲਓ, ਜਿਹੜੇ ਸਾਡੇ ਵਿਚਾਰ ਨੇ ਸਾਡੀ ਸੋਚਣੀ ਹੈ। ਬੰਦਗੀ ਕਰਦਿਆਂ ਕਰਦਿਆਂ ਮੈਲੇ ਗੰਦੇ ਵਿਚਾਰ ਵਿੱਚੋਂ ਖਤਮ ਹੋ ਜਾਣੇ ਨੇ, ਮੈਲੀ ਸੋਚ ਖਤਮ ਹੋ ਜਾਣੀ ਹੈ। ਹਿਰਦੇ ਨੇ ਸ਼ੁੱਧ ਹੋਣਾ, ਵਿਚਾਰਾਂ ਨੇ ਸ਼ੁੱਧ ਹੋਣਾ। ਗੁਰਦੇਵ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ ਪਾਵਨ ਗੁਰਬਾਣੀ ਦੇ ਅੰਦਰ, ਕਹਿੰਦੇ ਵਿਚਾਰ ਮਾਰੈ, ਵਿਚਾਰ ਮਾਰਨਾ ਸੌਖਾ ਨਹੀਂ। ਦੋ ਚਾਰ ਬੰਦੇ ਗੱਲਾਂ ਕਰਦੇ ਨੇ, ਭਾਵੇਂ ਸਾਨੂੰ ਪੁੱਛਿਆ ਨਹੀਂ ਹੁੰਦਾ, ਅਸੀਂ ਵਿੱਚ ਟੰਗ ਅਡਾਉਂਦੇ ਹਾਂ ਵੀ ਮੇਰਾ ਵਿਚਾਰ ਆ, ਇਹ ਮੇਰੀ ਵੀ ਸੁਣ ਲਓ। ਦੱਸਣਾ ਚਾਹੁੰਦਾ ਹੈ, ਅੰਦਰੋਂ ਵਿਚਾਰ ਉਬਾਲੇ ਮਾਰਦੇ ਨੇ, ਕਿਉਂਕਿ ਆਪਣੀ ਅਕਲ 'ਤੇ ਮਾਣ ਹੈ। ਅਰ ਹੁੰਦੇ ਵੀ ਜ਼ਿਆਦਾਤਰ ਹੰਕਾਰ ਦੇ ਅਧੀਨ ਹੈ ਵਿਚਾਰ ਸਾਡੇ। ਇਹ ਜਿਹੜੇ ਹਉਮੈ ਦੇ ਅੰਦਰ ਵਿਚਾਰ ਨੇ, ਵਿਕਾਰੀ ਵਿਚਾਰ ਨੇ, ਸਤਿਗੁਰੂ ਕਹਿੰਦੇ ਵਿਚਾਰ ਮਾਰੈ। ਜਿਹੜਾ ਗੁਰਮੁਖ ਆਪਣੇ ਵਿਚਾਰਾਂ ਨੂੰ ਮਾਰ ਲੈਂਦਾ, ਆਪਣੀ ਅਕਲ ਦੇ ਘੋੜੇ ਦੜਾਉਣੇ ਛੱਡ ਦਿੰਦਾ, ਪਾਸੇ ਰੱਖ ਦਿੰਦਾ ਆਪਣੀ ਅਕਲ ਨੂੰ, ਕਹਿੰਦੇ ਤਰੈ, ਉਹ ਤਰ ਜਾਂਦਾ ਭਵਜਲ ਸੰਸਾਰ ਤੋਂ। ਇਕੱਲਾ ਨਹੀਂ ਤਰਦਾ, ਤਾਰੈ, ਸੰਗੀ ਸਾਖੀ ਸਗਲ ਤਰਾਈ, ਸਾਥੀਆਂ ਨੂੰ ਵੀ ਤਰਾ ਦਿੰਦਾ ਹੈ, ਸੰਗਤ ਕਰਨ ਵਾਲਿਆਂ ਦਾ ਵੀ ਭਲਾ ਕਰ ਦਿੰਦਾ। ਅਗਲੀ ਗੱਲ ਹੋਰ ਵੀ ਵੱਡੀ ਕਹੀ, ਕਹਿੰਦੇ ਉਲਟ ਜੋਨ ਨਾ ਆਵੇ। ਜਿਹਨੇ ਆਪਣੇ ਵਿਚਾਰ ਮਾਰ ਲਏ ਨਾ, ਉਹ ਮੁੜ ਕੇ ਸੰਸਾਰ ਵਿੱਚ ਜਨਮ ਨਹੀਂ ਧਾਰੇਗਾ, ਵਾਹਿਗੁਰੂ ਵਿੱਚ ਲੀਨ ਹੋਵੇਗਾ, ਵਾਹਿਗੁਰੂ ਬਣ ਜਾਵੇਗਾ, ਐਂ ਕਹਿ ਲਈਏ। ਸੋ ਵਿਚਾਰ ਆਪਣਾ ਮਾਰਨਾ ਬਹੁਤ ਔਖਾ, ਪਰ ਜੇ ਮਾਰ ਲਈਏ ਤੇ ਸਾਡੀ ਕਲਿਆਣ ਹੈ। ਫਿਰ ਵਿਚਾਰ ਹੋਣਾ ਕਿਹੋ ਜਿਹਾ ਚਾਹੀਦਾ? ਸਤਿਗੁਰੂ ਕਹਿੰਦੇ ਉੱਤਮ ਵਿਚਾਰ ਪੈਦਾ ਕਰੋ, ਚੰਗੇ ਵਿਚਾਰ ਪੈਦਾ ਕਰੋ। ਤੇ ਚੰਗੇ ਵਿਚਾਰ ਕੀ ਹਨ? ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ। ਸਭ ਤੋਂ ਉੱਤਮ ਵਿਚਾਰ ਹੈ ਵਾਹਿਗੁਰੂ ਨਾਲ ਚਿੱਤ ਲਾ ਲਈਏ, ਧਿਆਨ ਵਾਹਿਗੁਰੂ ਨਾਲ ਜੋੜ ਲਈਏ। ਤੇ ਉਸ ਤੇ ਉੱਤਮ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਵਾਹਿਗੁਰੂ ਅੰਦਰ ਉਹਦੀ ਯਾਦ ਵਸ ਜਾਵੇ, ਪਿਆਰ ਵਸ ਜਾਵੇ, ਇਹਦੇ ਨਾਲੋਂ ਸੋਹਣਾ ਸੁੰਦਰ ਚੰਗਾ ਵਿਚਾਰ ਹੀ ਕੋਈ ਨਹੀਂ ਹੈ ਦੁਨੀਆਂ ਦੇ ਵਿੱਚ। ਸੋ ਵਿਚਾਰ ਪਵਿੱਤਰ ਹੋ ਜਾਣੇ ਹੀ ਜੀਵਨ ਦੀ ਪ੍ਰਾਪਤੀ ਹੈ, ਤਬਦੀਲੀ ਹੈ। ਇਹਨੂੰ ਇਸ ਤਰ੍ਹਾਂ ਵੀ ਕਹਿ ਲਈਏ ਵੀ ਵਿਚਾਰ ਦੀ ਤਬਦੀਲੀ ਹੀ ਆਚਾਰ ਦੀ ਤਬਦੀਲੀ। ਆਚਾਰ ਤੋਂ ਮਤਲਬ ਹੈ ਆਚਰਣ, ਕਰੈਕਟਰ। ਜਿੰਨਾ ਚਿਰ ਵਿਚਾਰ ਸ਼ੁੱਧ ਨਹੀਂ ਹੋਇਆ, ਉਨਾ ਚਿਰ ਆਚਾਰ ਸ਼ੁੱਧ ਨਹੀਂ ਹੋ ਸਕਦਾ। ਤੇ ਮਹਾਰਾਜ ਕਹਿੰਦੇ ਸੱਚੋ ਉਰੇ ਸਭ ਕੋ,
ਉੱਪਰ ਸੱਚ ਆਚਾਰ ਸੱਚਾ ਕਰੈਕਟਰ ਵਾਹਿਗੁਰੂ ਤੱਕ ਲੈ ਕੇ ਜਾਏਗਾ। ਤੇ ਅੱਜ ਕਹਿੰਦੇ ਭਰਮ ਨਾਮ ਜਪ ਤੂੰ ਆਰਾਧਨ ਕਰ, ਭਰਮ ਚੋਂ ਨਿਕਲ ਕੇ ਤੇਰੇ ਪਾਪ ਕੱਟੇ ਜਾਣਗੇ, ਦੁੱਖ ਕੱਟੇ ਜਾਣਗੇ, ਨਾਸ਼ ਹੋ ਜਾਣਗੇ। ਮਨਹਿ ਆਰਾਧ ਹਰੇ ਸੰਤ ਸੰਗ ਜਿਹੇ ਰਿਦ ਬਸਿਓ। ਸਤਿਗੁਰੂ ਦੀ ਸਾਧ ਸੰਗਤ ਦੇ ਰਾਹੀਂ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਹੋ ਗਿਆ ਨਿਵਾਸ, ਨਾਨਕ ਤੇ ਨਾ ਭਰਮੇ, ਉਹ ਭਾਈ ਭਰਮਾਂ ਵਿੱਚ ਨਹੀਂ ਪੈਂਦੇ, ਮੁੜ ਕੇ ਭੁਲੇਖੇ ਵਿੱਚ ਨਹੀਂ ਪੈਂਦੇ ਵੀ ਸੰਸਾਰ ਹੀ ਸਭ ਕੁਝ ਹੈ। ਪੌੜੀ ਭੱਬਾ ਭਰਮ ਮਿਟਾ ਬਹੋ ਆਪਣਾ, ਸਭ ਤੋਂ ਪਹਿਲਾਂ ਮਨ ਵਿੱਚੋਂ ਭਰਮ ਕੱਢ ਦਿਓ, ਵਾਹਿਗੁਰੂ ਨਾਲ ਜੁੜ ਜਾਵੋ, ਸੱਚ ਨਾਲ ਜੁੜ ਜਾਵੋ। ਆ ਸੰਸਾਰ ਸਗਲ ਹੈ ਸੁਪਨਾ, ਕਹਿੰਦੇ ਸੰਸਾਰ ਨੂੰ ਸੱਚ ਨਾ ਮੰਨ, ਇਹ ਸੁਪਨੇ ਤੋਂ ਵੱਧ ਕੇ ਕੱਖ ਵੀ ਨਹੀਂ। ਜਿਉਂ ਸੁਪਨਾ ਅਰ ਪੇਖ ਨਾ ਭੋਗਦੇ ਸਲੋਕ, ਜਿਉਂ ਸੁਪਨਾ ਅਰ ਪੇਖ ਨਾ ਐਸੇ ਜਗ ਕੋ ਜਾਨ। ਆ ਸੰਸਾਰ ਸਗਲ ਹੈ ਸੁਪਨਾ, ਭਰਮੇ ਸੁਰ ਨਾਰ ਦੇਵੀ ਦੇਵਾ, ਕਹਿੰਦੇ ਇਕੱਲਾ ਮਨੁੱਖ ਹੀ ਨਹੀਂ, ਦੇਵਤੇ ਵੀ ਭਰਮ ਦੇ ਵਿੱਚ ਨੇ। ਦੇਵਤਾ ਇੱਕ ਅਵਸਥਾ ਹੀ ਹੁੰਦੀ ਹੈ, ਉਹਨੂੰ ਇਹ ਰੱਬ ਨਾ ਸਮਝ ਲੈਣਾ। ਦੇਵਤੇ ਨੂੰ ਪਵਿੱਤਰ ਰੂਹ ਹੈ, ਆਮ ਨਾਲੋਂ ਚੰਗਾ, ਪਰ ਇਹ ਨਹੀਂ ਵੀ ਉਹ ਫੁੱਲ ਐਂਡ ਫਾਈਨਲ ਉਹਦੀ ਲਾਈਫ ਹੈ, ਜਾਂ ਕਹਿ ਲਓ ਵੀ ਰੱਬ ਨੂੰ ਮਿਲਿਆ ਹੋਇਆ, ਨਹੀਂ। ਅਜੇ ਉਹ ਯਾਤਰਾ ਦੇ ਵਿੱਚ ਹੈ, ਉਹ ਯਾਤਰਾ ਉਹਦੀ ਸਵਰਗ ਵੱਲ ਵੀ ਹੋ ਸਕਦੀ ਹੈ, ਉਹ ਯਾਤਰਾ ਉਹਦੀ ਵਾਹਿਗੁਰੂ ਵੱਲ ਵੀ ਹੋ ਸਕਦੀ ਹੈ। ਪਰ ਜਿਹੜਾ ਦੇਵਤਾ ਹੈ ਉਹ ਵੀ ਭਰਮ ਦੇ ਵਿੱਚ ਹੈ, ਸੁਰ ਨਰ ਦੇਵੀ ਦੇਵਾ, ਮਨੁੱਖ ਵੀ ਭਰਮ ਭਟਕਦੇ ਨੇ, ਦੇਵੀਆਂ ਦੇਵਤੇ ਭਟਕਦੇ ਨੇ। ਭਰਮੇ ਸਿੱਧ ਸਾਧਕ ਬ੍ਰਹਮੇਵਾ, ਜਿਨ੍ਹਾਂ ਨੂੰ ਸਿੱਧੀ ਪ੍ਰਾਪਤ ਹੋਈ ਹੈ, 18 ਸਿੱਧੀਆਂ ਦੇ ਮਾਲਕ ਬਣ ਗਏ ਸਿੱਧ ਲੋਕ, ਕਹਿੰਦੇ ਉਹ ਵੀ ਵੱਡੇ ਭਰਮ ਦੇ ਵਿੱਚ ਹੀ ਨੇ, ਅਜੇ ਨਿਕਲੇ ਨਹੀਂ ਭਰਮ ਦੇ ਵਿੱਚੋਂ, ਕਿਉਂਕਿ ਉਹਨਾਂ ਦੇ ਅੰਦਰ ਪੂਜਾ ਦੀ ਇੱਛਾ, ਸੰਸਾਰ ਤੋਂ ਵਡਿਆਈ ਮਿਲਣ ਦੀ ਇੱਛਾ ਮਨ ਵਿੱਚ ਚੁੱਕੀ ਫਿਰਦੇ ਨੇ। ਤੇ ਸਾਧਕ ਸਾਧਨਾ ਵਿੱਚ ਜਿਹੜੇ ਲੱਗੇ ਹੋਏ ਨੇ, ਜੰਗਲਾਂ ਵਿੱਚ ਕੋਈ ਤਪੱਸਿਆ ਕਰਦਾ, ਕੋਈ ਕਿਸੇ ਢੰਗ ਦੀ ਸਾਧਨਾ ਕਰਦਾ, ਉਹ ਵੀ ਅਜੇ ਭਰਮ ਹੀ ਪਾਲ ਰਿਹਾ। ਬ੍ਰਹਮੇਵਾ ਬ੍ਰਹਮੇਵਾ, ਜੋ ਬ੍ਰਹਮਾ ਵਰਗੇ ਵੱਡੇ ਦੇਵਤੇ ਨੇ, ਉਹ ਵੀ ਭਰਮ ਵਿੱਚੋਂ ਨਿਕਲ ਨਹੀਂ ਪਾਏ। ਭਰਮ ਭਰਮ ਮਾਨੁੱਖ ਡਹਿਕਾਏ, ਡਹਿਕਦੇ ਨੇ ਮਨੁੱਖ ਇਸ ਭਰਮ ਵਿੱਚ ਫਸੇ ਹੋਏ। ਡਹਿਕਣਾ ਕੀ ਹੁੰਦਾ? ਭਟਕਣਾ, ਭਾਵ ਸੰਤੁਸ਼ਟੀ ਨਹੀਂ ਹੋ ਰਹੀ ਭਰਮ ਦੇ ਵਿੱਚ। ਦੁੱਤਰ ਮਹਾ ਬਿਖਮ ਇਹ ਮਾਏ, ਕਹਿੰਦੇ ਮਾਇਆ ਨੇ ਉਲਝਾਇਆ ਪਿਆ ਸੰਸਾਰ। ਮਾਇਆ ਦੁੱਤਰ ਹੈ, ਬੜੀ ਕਠਿਨ ਹੈ। ਮਹਾ ਬਿਖਮ ਹੈ, ਬਹੁਤ ਹੀ ਸਖਤ ਸੁਭਾਅ ਦੀ ਹੈ, ਲਿਹਾਜ਼ ਹੀ ਕਿਸੇ ਦਾ ਨਹੀਂ ਕਰਦੀ ਹੈਗੀ। ਜਿਹੜਾ ਵੀ ਲਪੇਟ ਵਿੱਚ ਆ ਗਿਆ ਇਹਨੇ ਛੱਡਣਾ ਕੋਈ ਨਹੀਂ। ਗੁਰੂ ਗੁਰਮੁਖਾਂ ਤੋਂ ਕਹਿ ਲਓ ਵੀ ਬਿਨਾਂ ਬਾਕੀ ਸਾਰੇ ਮਾਇਆ ਵਿੱਚ ਉਲਝ ਜਾਂਦੇ ਨੇ। ਗੁਰਮੁਖ ਭਰਮ ਭੈ ਮੋਹ ਮਿਟਾਇਆ, ਗੁਰਮੁਖ ਦੇ ਅਰਥ ਤਾਂ ਕਈ ਆਉਂਦੇ ਨੇ ਗੁਰਬਾਣੀ ਵਿੱਚ। ਪਹਿਲਾ ਅਰਥ ਹੈ ਪਰਮਾਤਮਾ ਵਾਹਿਗੁਰੂ। ਜਦੋਂ ਜਪੁਜੀ ਸਾਹਿਬ ਦੇ ਵਿੱਚ ਅਸੀਂ ਗੁਰਮੁਖ ਸ਼ਬਦ ਪੜ੍ਹਦੇ ਹਾਂ, ਉਹਦਾ ਅਰਥ ਵਾਹਿਗੁਰੂ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰਮੁਖ ਵਾਹਿਗੁਰੂ ਸੰਸਾਰ ਵਿੱਚ ਸਮਾਇਆ ਹੋਇਆ, ਵਾਹਿਗੁਰੂ ਹੀ ਨਾਦ ਰੂਪ ਹੋ ਕੇ ਉਹਦੇ ਨਾਮ ਦੀ ਧੁਨੀ ਹੋ ਰਹੀ ਹੈ। ਵਾਹਿਗੁਰੂ ਵੇਦੰਗ ਹੈ, ਗੁਰਮੁਖ ਵੇਦੰਗ ਉਹ ਗਿਆਨ ਸਰੂਪ ਵੀ ਆਪੀ ਹੈ, ਵੇਦ ਦਾ ਅਰਥ ਗਿਆਨ ਹੁੰਦਾ ਹੈ। ਉੱਥੇ ਗੁਰਮੁਖ ਦਾ ਅਰਥ ਹੈ ਵਾਹਿਗੁਰੂ, ਪਰਮਾਤਮਾ ਕਹੋ, ਕੁਛ ਵੀ ਕਹੋ। ਫਿਰ ਗੁਰਮੁਖ ਦਾ ਅਰਥ ਹੈ ਗੁਰੂ ਦਾ ਮੁੱਖ, ਗੁਰੂ ਦੇ ਮੁੱਖ ਤੋਂ ਜਿਹੜਾ ਸ਼ਬਦ ਪ੍ਰਗਟ ਹੁੰਦਾ, ਗੁਰਬਾਣੀ ਪ੍ਰਗਟ ਹੁੰਦੀ ਹੈ, ਇਹ ਗੁਰਮੁਖ ਹੈ। ਉਸ ਤੋਂ ਬਾਅਦ ਗੁਰੂ ਪਿਆਰਿਓ, ਗੁਰਮੁਖ ਹੈ ਇੱਕ ਅਵਸਥਾ ਗੁਰਸਿੱਖਾਂ ਨੂੰ ਜਿਹੜੀ ਮਿਲਦੀ ਹੈ, ਬੰਦਗੀ ਵਾਲਿਆਂ ਨੂੰ ਮਿਲਦੀ ਹੈ। ਉਸ ਅਵਸਥਾ ਦੇ ਪੜਾਅ ਹੁੰਦੇ ਨੇ, ਤੇ ਗੁਰਮੁਖ ਦੀ ਅਵਸਥਾ ਦਾ ਸਿਖਰ ਹੀ ਕਹਿ ਲਈਏ, ਇੱਥੇ ਤੱਕ ਪਹੁੰਚ ਜਾਂਦਾ ਹੈ ਗੁਰਮੁਖ। ਰੋਮ ਰੋਮ ਹਰ ਧਿਆਵੈ, ਸਿਮਰਨ ਇੰਨਾ ਉੱਚਾ ਚਲੇ ਜਾਣਾ ਵੀ ਇਕੱਲਾ ਮੂੰਹ ਨਹੀਂ, ਮੂੰਹ ਭਾਵੇਂ ਬੰਦ ਹੈ ਚੁੱਪ ਹੈ, ਰੋਮਾਂ ਦੇ ਵਿੱਚੋਂ ਵੀ ਉਹਦਾ ਨਾਮ ਨਿਕਲ ਰਿਹਾ ਹੈ, ਰੋਮਾਂ ਵਿੱਚੋਂ ਨਾਮ ਪ੍ਰਗਟ ਹੋ ਰਿਹਾ। ਸੰਤ ਗਿਆਨੀ ਸੁੰਦਰ ਸਿੰਘ ਉਹਨਾਂ ਦੀ ਸਾਖੀ ਜ਼ਰੂਰ ਇੱਥੇ ਵਿਦਵਾਨਾਂ ਨੇ ਸੁਣਾਈ ਹੋਣੀ ਹੈ ਵੀ ਡਾਕਟਰ ਦੀਵਾਨ ਸਿੰਘ ਨੇ ਸਟੈਥੋਸਕੋਪ ਲਾਇਆ ਸੀ ਤੇ ਪੈਰ ਦੇ ਅੰਗੂਠੇ ਵਿੱਚੋਂ ਵੀ ਵਾਹਿਗੁਰੂ ਦੀ ਧੁਨੀ ਉਹਨੂੰ ਸੁਣਾਈ ਦੇ ਰਹੀ ਸੀ।
ਸੋ ਇਹ ਗੁਰਮੁਖਾਂ ਦੀ ਅਵਸਥਾ, ਮੈਂ ਗੁਰਮੁਖ ਤੇ ਬੇਨਤੀ ਕਰ ਰਿਹਾ। ਤੇ ਗੁਰਮੁਖ ਪਵਿੱਤਰ ਪਰਮ ਪਦ ਪਾਵੈ, ਪਵਿੱਤਰ ਪਰਮ ਪਦਵੀ ਜਿਹੜੀ ਪਰਮਾਤਮਾ ਦੇ ਮਿਲਾਪ ਦੀ ਹੈ ਉਹ ਗੁਰਮੁਖ ਉੱਥੇ ਤੱਕ ਪਹੁੰਚ ਜਾਂਦੇ ਨੇ। ਇਸ ਲਈ ਤੀਜਾ ਅਰਥ ਹੈ ਗੁਰਮੁਖ ਦਾ, ਬੰਦਗੀ ਵਾਲੇ ਜਿਨ੍ਹਾਂ ਦੀ ਆਤਮਿਕ ਤਰੱਕੀ ਹੋਈ ਹੈ। ਸੋ ਇਸ ਤੋਂ ਇਲਾਵਾ ਕੁਝ ਗੁਰਮੁਖਾਂ ਦਾ ਜ਼ਿਕਰ ਵਿਸ਼ੇਸ਼ ਤੌਰ 'ਤੇ ਵੀ ਗੁਰਬਾਣੀ ਵਿੱਚ ਆਇਆ, ਜਿਵੇਂ ਕਿ ਰਾਮ ਚੰਦਰ ਨੂੰ ਵੀ ਗੁਰਮੁਖ ਕਿਹਾ ਗੁਰਬਾਣੀ ਨੇ। ਰਾਮ ਚੰਦ ਮਾਰਿਓ ਅਹਿਰਾਵਣ ਭੇਦ ਭਵੀਖਣ ਗੁਰਮੁਖ ਪਰਚਾਇਣ। ਭਵੀਖਣ ਨੇ ਭੇਦ ਦਿੱਤਾ, ਰਾਮ ਚੰਦਰ ਨੇ ਰਾਵਣ ਮਾਰਿਆ, ਜਾਣੀ ਕਿ ਕੁਛ ਹਸਤੀਆਂ ਨੂੰ ਗੁਰਮੁਖ ਇੱਦਾਂ ਵੀ ਕਿਹਾ ਗਿਆ। ਰਹੋ ਵਿਚਾਰ, ਅੱਜ ਸਤਿਗੁਰੂ ਕਹਿੰਦੇ ਜਿਹੜੇ ਗੁਰਮੁਖ ਨੇ ਨਾ

ਭੁੱਲਾਂ ਚੁੱਕਾਂ ਦੀ ਖੇਮਾ ਸਤਿਗੁਰੂ ਕਿਰਪਾ ਕਰਨ ਸਮਤ ਬਖਸ਼ਿਸ਼ ਕਰਨ ਰਸਨਾ ਤੇ ਬਸਣ। ਰੋਮ ਰੋਮ ਸ਼ੁਕਰ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਧੰਨਵਾਦ ਸਰਬੱਤਰ ਸੰਗਤਾਂ ਦਾ। ਅਸੀਸ ਬਖਸ਼ਿਸ਼ ਕਰੋ ਜੀ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਹਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਵਾਰ ਪਰੀਆਂ।

साचा नाम मेरा, साच नाम आधार मेरा।

असुर विट्ठोल, कह नानक सुन हो संत हो, साचा नाम मेरा वाजे पंच शब्द।

ਬਿਨਵੰਤ ਨਾਨਕ ਗੁਰ ਚਾਰਨ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ

ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਾਓ, ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਾਉ ਨਿਧ ਆਵੈ ਤਾਏ, ਸਭ ਥਾਈ ਹੋਈ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣ ਦਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ, ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਹਿ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ, ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ, ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ, ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ, ਲੜੀਵਾਰ ਸ਼ਬਦ ਦੀ ਵਿਚਾਰ, ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਹੋਏ, ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ, ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜੀ ਸੁਣੀ ਬਾਣੀ ਦਾ ਫਲਾ ਦੇਸ਼, ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਉਪਰੰਤ ਦਿਨ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ, ਸਹੀ ਪਿਆਰੇ ਮੇਲ
जिना मिलिया तेरा नाम चेतावे नानक नाम चढ़दी कला तेरे भाने सरबत। वाहिगुरु जी का खालसा वाहिगुरु जी की। दोहरा आग्या भई अकाल की, सब सिखन को हुक्म है। गुरु ग्रंथ जी मान्यो

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਹੜੇ ਜਿਹੜੇ ਸ਼ਬਦਾਂ ਦਾ ਵੀਰ ਜੀ ਇਮਰਨਦੀਪ ਸਿੰਘ ਜੀ ਉਹਨਾਂ ਵੱਲੋਂ ਹੁਕਮ ਹੋਇਆ, ਮੈਂ ਉਹ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਿਹਾ ਹੈ। ਇਹ ਪਰਿਵਾਰ ਵੱਲੋਂ ਹੁਕਮ ਹੈ ਕਿ ਆਹ ਸ਼ਬਦ ਗਾਇਨ ਕਰ ਲਓ।

ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਗੁਰੂ ਰਾਮਦਾਸ ਸੋਢੀ ਸੁਲਤਾਨ ਮਹਾਰਾਜ ਦੀਆਂ ਮਿਹਰਾਂ ਦਾ ਸਦਕਾ ਇਹ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਕਦੀ ਕਦਾਈ ਇਸ ਤਰ੍ਹਾਂ ਹੁੰਦਾ ਹੈ ਵੀ ਇਹੋ ਜਿਹੀਆਂ ਗੁਰਮੁਖ ਰੂਹਾਂ ਦੇ ਆਨੰਦ ਕਾਰਜ ਹੁੰਦੇ ਨੇ ਤੇ ਉੱਥੇ ਫਿਰ ਇਹ ਸ਼ਬਦ ਪੜੀਦਾ ਵੀ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ। ਵਾਕਿਆ ਅੱਜ ਗੁਰਮੁਖ ਗੁਰਮੁਖੀ ਲਿਬਾਸ ਗੁਰਮੁਖੀ ਪਹਿਰਾਵਾ ਗੁਰਮੁਖਾਂ ਦੀ ਸੰਗਤ ਗੁਰਮੁਖਾਂ ਦਾ ਇਕੱਠ ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਮਿਹਰਾਂ ਨੇ। ਪਰਿਵਾਰ ਨੂੰ ਲੱਖ ਲੱਖ ਵਧਾਈਆਂ। ਬਹੁਤਾ ਬਚਨ ਕਰਨ ਦਾ ਸਮਾਂ ਨਹੀਂ। ਹੁਣ ਆਓ ਇਸੇ ਤਰ੍ਹਾਂ ਪਿਆਰ ਵਿੱਚ ਬੈਠ ਕੇ

ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਅਪਾਰ ਬਖਸ਼ਿਸ਼ਾਂ ਦੇ ਪਾਤਰ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਯੋਗੀ ਜੋ ਆਪ ਜੀ ਨੂੰ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ, ਤਹਿ ਦਿਲ ਤੋਂ ਸਮੁੱਚੇ ਹੀ ਜਥੇ ਦਾ ਧੰਨਵਾਦ ਹੈ। ਹੁਣ ਸਮਾਂ ਹੈ ਆਨੰਦ ਕਾਰਜਾਂ ਦਾ। ਸਿੱਖ ਪੰਥ ਦੀ ਅਤਿ ਸਤਿਕਾਰਤ ਹਸਤੀ ਜੋ ਨਿਰਧਾਰਿਤ ਰਾਗਾਂ ਦੇ ਵਿੱਚ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਕਰਦਿਆਂ ਹੋਇਆਂ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਰਾਗਾਂ ਦਾ ਪਰੰਪਰਾਗਤ ਕੀਰਤਨ ਦਾ ਪ੍ਰਚਾਰ ਕੀਤਾ। ਤਿੰਨਾਂ ਦੇ ਦਾਦਾ ਜੀ ਭਾਈ ਧਰਮ ਸਿੰਘ ਜੀ ਜ਼ਖਮੀ, ਫਿਰ ਭਾਈ ਅਮਰੀਕ ਸਿੰਘ ਜੀ ਜ਼ਖਮੀ ਭਾਈ ਸਾਹਿਬ ਜੀ ਦੇ ਪਿਤਾ ਜੀ, ਹੁਣ ਭਾਈ ਸਾਹਿਬ ਜੀ ਆਪ, ਕਹਿਣ ਤੋਂ ਭਾਵ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਜ਼ਖਮੀ, ਉਹਨਾਂ ਦੇ ਸਤਿਕਾਰਯੋਗ ਭਤੀਜਾ ਜੀ ਅਤੇ ਉਹਨਾਂ ਦੇ ਸਪੁੱਤਰ ਤਬਲੇ ਅਤੇ ਜੋ ਜੋੜੀ ਅਤੇ ਉਹਨਾਂ ਦੇ ਨਾਲ ਸੰਗਤ ਕਰਦੇ ਨੇ। ਸੋ ਸਾਰਾ ਹੀ ਪਰਿਵਾਰ ਧੰਨਤਾ ਦਾ ਪਾਤਰ ਹੈ ਜੋ ਮਹਾਰਾਜ ਜੀ ਨੇ ਕੀਰਤਨ ਦੀ ਪਾਵਨ ਪਵਿੱਤਰ ਦਾਤ ਬਖਸ਼ਿਸ਼ ਕੀਤੀ ਹੋਈ ਹੈ। ਸੋ ਆਓ ਹੁਣ ਭਾਈ ਹਰਜੋਤ ਸਿੰਘ ਜੀ ਜ਼ਖਮੀ ਤਿੰਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਦੋ ਸ਼ਬਦਾਂ ਦਾ ਭਾਈ ਸਾਹਿਬ ਜੀ ਕੀਰਤਨ ਕਰਨਗੇ, ਉਪਰੰਤ ਆਨੰਦ ਕਾਰਜ ਸਮਾਗਮ ਆਨੰਦ ਕਾਰਜ ਦੀ ਰਸਮ ਪ੍ਰਾਰੰਭ ਹੋਵੇਗੀ। ਸੋ ਸੰਗਤ ਦੇ ਵਿੱਚ ਸਾਨੂੰ ਦਰਸ਼ਨ ਦੇ ਰਹੇ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਪੋਤਰੇ ਅਤਿ ਸਤਿਕਾਰਯੋਗ ਸੰਤ ਗਿਆਨੀ ਅਵਤਾਰ ਸਿੰਘ ਜੀ ਬਾਈ ਜੀ, ਬਾਬਾ ਹਰਪ੍ਰਗਟ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ, ਇਸੇ ਤਰ੍ਹਾਂ ਹੀ ਗਿਆਨੀ ਗੁਰਸਿਮਰਨ ਸਿੰਘ ਜੀ, ਹੋਰ ਬੇਅੰਤ ਸ਼ਖਸੀਅਤਾਂ ਸੰਗਤ ਦੇ ਵਿੱਚ ਦਰਸ਼ਨ ਦੇ ਰਹੀਆਂ ਹਨ। ਪਰਿਵਾਰ ਵੱਲੋਂ ਸਭਨਾਂ ਦਾ ਧੰਨਵਾਦ ਤਹਿ ਦਿਲ ਤੋਂ ਜੀ ਆਇਆਂ ਨੂੰ। ਆਓ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਬੇਨਤੀ ਕਰਾਂ, ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਜ਼ਖਮੀ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ఉచ్చరించారు. వాహిగురు జీ కా ఖాల్సా, బడా హీ ఖుషీ దా షాదమానీ దా ముసర్రత్ దా ముకామ హై. ਆਪਾਂ ਸਾਰੇ ਹੀ ਬਹੁਤ ਹੀ ਖੁਸ਼ੀ ਦੇ ਮੌਕੇ 'ਤੇ ਇਕੱਤਰ ਹੋਏ ਹਾਂ. ਮੇਰੀ ਹੱਥ ਚੁੱਕ ਕੇ ਬੇਨਤੀ ਹੈ, ਇੱਕ ਵਾਰੀ ਖੁਸ਼ੀ ਦਾ ਪ੍ਰਗਟਾਵਾ ਬੁਲੰਦ ਆਵਾਜ਼ੀ ਨਾਲ ਫਤਿਹ ਗਜਾ ਕੇ ਕਰੋ. ਉਚਾਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਵੀਰ ਇਮਰਨਦੀਪ ਸਿੰਘ ਨੇ, ਜਿਵੇਂ ਭਾਈ ਸਾਹਿਬ ਜਗਤਾਰ ਸਿੰਘ ਹੋਰੀ ਦਸ ਰਹੇ ਤੋਂ ਪਹਿਲਾਂ ਕੀਰਤਨ ਕਰਕੇ ਗਏ, ਅਤੇ ਉਹਨਾਂ ਨੂੰ ਵੀ ਆਖਿਆ ਸੀ ਕਿ ਇਹ ਹੈ ਸ਼ਬਦ ਪੜ੍ਹਨੇ ਨੇ. ਇਸੇ ਤਰ੍ਹਾਂ ਦਸਰੇ ਨੂੰ ਵੀ ਹੁਕਮ ਹੋਇਆ ਸੀ ਕਿ ਭਾਈ ਸਾਹਿਬ ਜੀ ਇਹ ਦੋ ਸ਼ਬਦ ਪਹਿਲਾਂ ਪੜ੍ਹਨੇ ਅਤੇ ਇਹ ਇੱਕ ਸ਼ਬਦ ਆਨੰਦ ਕਾਰਜ ਦੀ ਸਮਾਪਤੀ ਤੋਂ ਬਾਅਦ ਪੜ੍ਹਨਾ. ਮੇਰਾ ਕਹਿਣ ਤੋਂ ਮੁਰਾਦ ਹੈ ਵੀਰ ਇਮਰਨਦੀਪ ਨੂੰ ਔਰ ਮੈਂ ਤੇ ਪਰਿਵਾਰ ਕੋਲ ਆ ਕੇ ਰਹਿੰਦਾ ਵੀ ਹਾਂ, ਬਾਣੀ ਨਾਲ ਬਹੁਤ ਪਿਆਰ ਹੈ, ਬਾਣੀ ਪੜ੍ਹਦੇ ਨੇ, ਲਗਾਓ ਹੈ, ਸਿੱਖੀ ਨਾਲ ਪਿਆਰ ਹੈ. ਇਸੇ ਕਰਕੇ ਵੀ ਸ਼ਬਦਾਂ ਦਾ ਹੁਕਮ ਕੀਤਾ ਕਿ ਇਹ ਸ਼ਬਦ ਪੜ੍ਹਨੇ. ਭਾਈ ਸਾਹਿਬ ਨੇ ਤਾਂ ਪੜ੍ਹ ਦਿੱਤੇ ਨੇ. ਦਸ ਦਿਨ ਹੁਕਮ ਹੋਇਆ ਸੀ ਕਿ ਭਾਈ ਸਾਹਿਬ ਪਹਿਲਾ ਸ਼ਬਦ ਸਾਵਨ ਆਇਆ ਚਿਮ ਚਿਮਾ ਹਰ ਗੁਰਮੁਖ ਨਾਮ 'ਤੇ ਆਏ ਇਹ ਪੜ੍ਹਨਾ, ਅਤੇ ਨਾਲ ਬੇਟਾ ਹੈ ਮੇਰਾ ਤਬਲੇ 'ਤੇ ਜਸਪ੍ਰੀਤ ਪਾਲ ਸਿੰਘ, ਇਸ ਨੂੰ ਉਚੇਚਾ ਆਖਿਆ ਕਿ ਜਿਵੇਂ ਪੁਰਾਤਨ ਕੀਰਤਨ ਵਿੱਚ ਤਬਲਾ ਵੱਜਦਾ ਸੀ ਖੁੱਲ੍ਹਾ ਬੋਲ ਵਜਾ ਕੇ, ਉਸ ਤਰ੍ਹਾਂ ਵਜਾਉਣਾ. ਤੋ ਹੁਕਮ ਅਨੁਸਾਰ ਸ਼ਬਦ ਗਾਇਨ ਕੀਤਾ ਹੈ. ਇੱਕ ਵਾਰ ਇਸ ਦੀ ਅਸਥਾਈ ਅੰਤਰਾ ਫਿਰ ਸਰਵਣ ਕਰਨਾ ਜੀ. ਸਾਵਣ ਆਇਆ, ਸਾਵਣ ਆਇਆ.

Sa

ਹੁਣ ਬੇਨਤੀ ਹੈ ਭਾਈ ਅਮਰਨਦੀਪ ਸਿੰਘ ਜੀ, ਬੀਬੀ ਇੱਛਾ ਕੌਰ, ਦੋਨਾਂ ਦੇ ਮਾਤਾ ਪਿਤਾ ਇਸ ਅਰਦਾਸ ਦੇ ਵਿੱਚ ਸਾਵਧਾਨ ਹੋਣਗੇ। ਬੇਨਤੀ ਕਰਾਂ ਸਤਿਕਾਰਯੋਗ ਬਾਈ ਜੀ ਸੰਤ ਗਿਆਨੀ ਅਵਤਾਰ ਸਿੰਘ ਜੀ, ਉਹ ਛੋਟੀ ਜਿਹੀ ਅਰਦਾਸ ਕਰਨਗੇ, ਫਿਰ ਹੁਕਮਨਾਮਾ ਸਾਹਿਬ ਹੋਵੇਗਾ, ਪੱਲੇ ਦਾ ਸ਼ਬਦ ਪੜ੍ਹ ਕੇ ਲਾਵਾਂ ਦੀ ਪ੍ਰਾਰੰਭਤਾ ਹੋਵੇਗੀ। ਸਿੰਘ ਅਤੇ ਸਿੰਘਣੀ ਦੋਨਾਂ ਦੇ ਮਾਤਾ ਪਿਤਾ ਸਾਵਧਾਨ ਹੋ ਜਾਓ ਜੀ।

ਭਾਈ ਗੁਰਟੇਕ ਸਿੰਘ ਜੀ ਨੂੰ ਕਿ ਉਹ ਭਾਈ ਅਮਰਨਦੀਪ ਸਿੰਘ ਜੀ ਦਾ ਪੱਲਾ ਆਪਣੀ ਧੀ ਬੀਬੀ ਇੱਛਾ ਕੌਰ ਨੂੰ ਫੜਾਉਣਗੇ, ਨਾਲ ਦੀ ਨਾਲ ਸਤਿਕਾਰਯੋਗ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ।

ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ, ਉਹਨਾਂ ਹੀ ਲਾਵਾਂ ਦਾ ਨਾਲ ਦੀ ਨਾਲ ਸਤਿਕਾਰਯੋਗ ਭਾਈ ਸਾਹਿਬ ਗੁਰਮੁਖ ਪਿਆਰੇ ਕੀਰਤਨ ਕਰਨਗੇ। ਇੱਕ ਲਾਵ ਦਾ ਪਾਠ ਮਹਾਰਾਜ ਜੀ ਦੀ ਹਜ਼ੂਰੀ ਤੋਂ ਹੋਵੇਗਾ, ਫਿਰ ਉਸੇ ਦਾ ਕੀਰਤਨ ਹੋਵੇਗਾ। ਭਾਵੇਂ ਕਿ ਭਾਈ ਇਮਰਨਦੀਪ ਸਿੰਘ ਅਤੇ ਭੈਣ ਇੱਛਾ ਕੌਰ ਦੋਨੋਂ ਹੀ ਪੂਰਨ ਮਰਿਆਦਾ ਨੂੰ ਜਾਣਦੇ ਨੇ, ਪਰ ਜੋ ਦੱਸਣ ਦਾ ਵਿਧੀ ਵਿਧਾਨ ਹੈ ਉਸ ਮੁਤਾਬਕ ਬੇਨਤੀ ਕਰ ਰਿਹਾ ਹਾਂ। ਆਪ ਜੀ ਦੋਨੋਂ ਮਹਾਰਾਜ ਜੀ ਨੂੰ ਨਮਸਕਾਰ ਕਰੋਗੇ, ਭਾਈ ਇਮਰਨਦੀਪ ਸਿੰਘ ਜੀ ਅੱਗੇ ਹੋਣਗੇ, ਭੈਣ ਪਿੱਛੇ ਹੋਵੇਗੀ। ਆਪ ਜੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੱਜੇ ਹੱਥ ਰੱਖਦਿਆਂ ਹੋਇਆਂ ਬੜੇ ਸਹਿਜ ਪ੍ਰੇਮ ਆਨੰਦ ਦੇ ਨਾਲ ਪੂਰੀ ਪਰਿਕਰਮਾ ਕਰਨੀ ਹੈ। ਨਾਲ ਦੀ ਨਾਲ ਕੀਰਤਨ ਹੁੰਦਾ ਰਹੇਗਾ, ਜਦੋਂ ਵਾਪਸ ਆਪਣੀ ਜਗ੍ਹਾ 'ਤੇ ਪਹੁੰਚ ਜਾਵੋ ਫਿਰ ਮਹਾਰਾਜ ਜੀ ਨੂੰ ਨਮਸਕਾਰ ਕਰਨੀ ਹੈ, ਆਪਣੀ ਜਗ੍ਹਾ 'ਤੇ ਫਿਰ ਬੈਠ ਜਾਣਾ ਹੈ। ਇਸੇ ਤਰ੍ਹਾਂ ਵਾਰੀ ਵਾਰੀ ਇੱਕ ਇੱਕ ਕਰਕੇ ਇੱਕ ਇੱਕ ਲਾਵ ਦਾ ਪਾਠ ਹੋਵੇਗਾ, ਤੁਸੀਂ ਦੋਨਾਂ ਨੇ ਬੈਠ ਕੇ ਸੁਣਨਾ ਹੈ। ਜਦੋਂ ਕੀਰਤਨ ਪ੍ਰਾਰੰਭ ਹੋਵੇ ਨਾਲ ਹੀ ਨਮਸਕਾਰ ਮਹਾਰਾਜ ਜੀ ਨੂੰ ਕਰਕੇ ਪ੍ਰਕਰਮਾ ਆਰੰਭ ਕਰਨੀ ਹੈ। ਸਹਿਜ ਦੇ ਨਾਲ ਆਨੰਦ ਦੇ ਨਾਲ ਗੁਰਬਾਣੀ ਦਾ ਨਾਲ ਨਾਲ ਕੀਰਤਨ ਕਰਦਿਆਂ ਹੋਇਆਂ ਪ੍ਰਕਰਮਾ ਸੰਪੂਰਨ ਕਰਕੇ ਫਿਰ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਆਪਣੀ ਜਗ੍ਹਾ ਦੇ ਨਾਲ ਬੈਠ ਜਾਣਾ ਹੈ। ਇਸੇ ਤਰ੍ਹਾਂ ਹੀ ਵਾਰੀ ਵਾਰੀ ਚਾਰ ਵਾਰੀ ਪਾਠ ਸੁਣਨਾ ਹੈ, ਚਾਰ ਵਾਰੀ ਉਹਨਾਂ ਲਾਵਾਂ ਦੇ ਕੀਰਤਨ ਦੇ ਨਾਲ ਆਪ ਜੀ ਨੇ ਪ੍ਰਕਰਮਾ ਕਰਨੀਆਂ ਨੇ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਇਸੇ ਤਰ੍ਹਾਂ ਆਪ ਜੀਆਂ ਨੇ ਸ਼ਾਂਤੀ ਬਣਾ ਕੇ ਰੱਖਣੀ ਹੈ, ਪ੍ਰੇਮ ਦੇ ਨਾਲ ਗੁਰਬਾਣੀ ਦਾ ਪਾਠ ਅਤੇ ਕੀਰਤਨ ਸਰਵਣ ਕਰਨਾ ਹੈ ਜੀ। ਸਤਨਾਮ।

ਆਗਿਆ ਬਖਸ਼ੋ ਜੀ, ਫਤਿਹ ਜਾਓ, ਵਾਹਿਗੁਰੂ ਜੀ ਕਾ

ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਕਾ ਪਾਵਨ ਗੁਰਵਾਕ ਹੈ, ਜੈਸਾ ਸਤਿਗੁਰ ਸੁਣੀ ਦਾ ਤੈ ਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰਦਰ ਗਹਿ ਕਾ ਬਸੀਠ, ਹਰਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਇਆ ਸੰਜੋਗ। ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਹੈ ਸਤਿਗੁਰੂ ਜੀ। ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਭਾਈ ਗੁਰਟੇਕ ਸਿੰਘ ਜੀ, ਬੀਬੀ ਮਨਜੀਤ ਕੌਰ, ਤਿਨਾਂ ਦੀ ਸਪੁੱਤਰੀ ਇੱਛਾ ਕੌਰ ਅਤੇ ਭਾਈ ਜਸਪ੍ਰੀਤ ਸਿੰਘ ਜੀ, ਬੀਬੀ ਰਾਜ ਕੌਰ, ਤਿਨਾਂ ਦੇ ਸਪੁੱਤਰ ਭਾਈ ਇਮਰਨਦੀਪ ਸਿੰਘ ਜੀ ਦਾ ਆਨੰਦ ਕਾਰਜ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਪੂਰਨ ਹੋਇਆ ਹੈ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਕੀਤੀ, ਚਾਰ ਲਾਵਾਂ ਦੇ ਪਾਠ ਅਤੇ ਕੀਰਤਨ ਹੋਏ, ਗੁਰਬਾਣੀ ਦਾ ਰਸ ਭਿੰਨਾ ਕੀਰਤਨ ਹੋਇਆ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਹੈ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਸੱਚੇ ਪਾਤਸ਼ਾਹ ਸਭਨਾਂ ਦਾ ਗਾਵਿਆ ਸੁਣਿਆ ਚਰਨਾਂ ਤੇ ਪ੍ਰਵਾਨ ਕਰਨਾ, ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮੱਤ ਪ੍ਰਦਾਨ ਕਰਨੀ, ਪੜੀ ਸੁਣੀ ਬਾਣੀ ਦਾ ਫਲ ਮਹਾਤਮ ਸੁਭਾਗ ਜੋੜੀ ਅਤੇ ਦੋਨਾਂ ਹੀ ਸੇਵਕ ਪਰਿਵਾਰਾਂ ਨੂੰ ਬਖਸ਼ਿਸ਼ ਕਰਨਾ, ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ, ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ, ਦੇਸ਼ ਕੌਮ ਪੰਥ ਦੀ ਸੇਵਾ ਵਿੱਚ ਲਾਉਣਾ, ਮਾੜੀ ਭੈੜੀ ਸੰਗਤ ਵਿਸ਼ੇ ਵਕਾਰਾਂ ਮਾਇਆ ਦੇ ਛਲ ਛਿੱਦਰ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਕੇ ਗੁਰਮੁਖ ਨਾਮ ਦਾਨ ਇਸ਼ਨਾਨ ਦੀ ਦਾਤ ਬਖਸ਼ਿਸ਼ ਕਰਨੀ, ਗੁਰਮਤ ਗਾਡੀ ਰਾਹ ਦੇ ਪਾਂਧੀ ਬਣਾ ਕੇ ਅੰਮ੍ਰਿਤ ਵੇਲਾ ਅੰਮ੍ਰਿਤਮਈ ਬਾਣੀਆਂ ਦੇ ਨਿਤਨੇਮ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ ਆਉਣ ਵਾਲਾ ਗ੍ਰਸਤੀ ਜੀਵਨ ਆਨੰਦਮਈ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਨਦਰੋ ਨਦਰੀ ਨਿਹਾਲ ਕਰਨਾ ਸੱਚੇ ਪਾਤਸ਼ਾਹ, ਸਦਾ ਆਪਣੇ ਭਾਣੇ ਹੁਕਮ ਤੇ ਰਜ਼ਾ ਵਿੱਚ ਰੱਖਦਿਆਂ ਹੋਇਆਂ ਖੁਸ਼ੀਆਂ ਖੇੜੇ ਆਨੰਦ ਮੰਗਲਾਚਾਰ ਬਖਸ਼ਿਸ਼ ਕਰਨੇ, ਪਰਿਵਾਰਾਂ ਦੇ ਆਰੰਭੇ ਹੋਏ ਕਾਰਜ ਰਾਸ ਕਰਨੇ, ਆਉਣ ਵਾਲੇ ਸਮੇਂ ਵਿੱਚ ਆਰੰਭਣ ਜਾ ਰਹੇ ਕਾਰਜਾਂ ਵਿੱਚ ਸਫਲਤਾਈਆਂ ਕਾਮਯਾਬੀਆਂ ਬਖਸ਼ਿਸ਼ ਕਰਨੀਆਂ, ਆਪ ਜੀ ਦੀਆਂ ਸੰਗਤਾਂ ਵਾਸਤੇ ਜੋ ਜੋ ਵੀ ਸੇਵਾਵਾਂ ਭੇਟਾਵਾਂ ਹਾਜ਼ਰ ਕੀਤੀਆਂ ਜਾ ਰਹੀਆਂ ਹਨ ਜੀ, ਦਰ ਪ੍ਰਵਾਨ ਕਰਦਿਆਂ ਹੋਇਆਂ ਅੰਗੀਕਾਰ ਕਰਨੀਆਂ, ਸੇਵਕਾਂ ਦੇ ਲੋਕ ਪ੍ਰਲੋਕ ਦੇ ਪਰਦੇ ਕੱਢਣੇ, ਬਿਰਧ ਬਾਣੀ ਦੀ ਲਾਜ ਪੈਜ ਪਤ ਇੱਜ਼ਤ ਰੱਖ ਲੈਣੀ, ਸਤਿਗੁਰੂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰ ਲੈਣੀਆਂ, ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ, ਕਿਰਪਾ ਕਰੋ ਮਿਹਰਬਾਨ ਕਰੁਣਾ ਨਿਧਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਖੁਸ਼ੀਆਂ ਬਖਸ਼ੋ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਮਹਾਰਾਜ ਜੀ ਦੀਆਂ ਮਿਹਰਾਮਤਾਂ ਦੇ ਪਾਤਰ ਬਣੇ ਹੋ, ਭਾਈ ਅਮਰਨਦੀਪ ਸਿੰਘ ਜੀ, ਭੈਣ ਇਸ਼ਾ ਕੌਰ, ਉਹਨਾਂ ਦੇ ਆਨੰਦ ਕਾਰਜ ਸਮਾਗਮਾਂ ਦੇ ਵਿੱਚ ਆਪ ਜੀਆਂ ਨੇ ਹਾਜ਼ਰੀਆਂ ਭਰੀਆਂ ਨੇ। ਸੋ ਸਤਿਕਾਰਯੋਗ ਗੁਰੂ ਘਰ ਦੇ ਮੁੱਖ ਸਕੱਤਰ ਭਾਈ ਦਲਜੀਤ ਸਿੰਘ ਜੀ ਢਿੱਲੋਂ, ਉਹ ਆਪ ਸੰਗਤਾਂ ਨੂੰ ਮੁਖਾਤਿਬ ਹੋਣਗੇ। ਸੰਤ ਗਿਆਨੀ ਅਵਤਾਰ ਸਿੰਘ ਜੀ ਬਾਈ ਜੀ ਬਦਨੀ ਕਲਾਂ ਵਾਲੇ, ਪੋਤਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਗਤ ਵਿੱਚ ਦਰਸ਼ਨ ਦੇ ਰਹੇ ਨੇ। ਬਾਬਾ ਹਰਪ੍ਰਗਟ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ, ਗੁਰੂ ਘਰ ਦੇ ਅਨੰਨ ਪਿਆਰੇ ਗੁਰਸਿੱਖ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਵਾਲੇ ਸਾਡੇ ਸਭਨਾਂ ਦੇ ਪਿਆਰੇ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ, ਉਹਨਾਂ ਦੇ ਪਚੰਗੀ ਪਿਆਰੇ ਵੀਰ ਭਾਈ ਪਰਮ ਸਿੰਘ ਜੀ, ਭਾਈ ਆਤਮਜੋਤ ਸਿੰਘ ਜੀ ਐਲੇ ਤੋਂ, ਭਾਈ ਹਰਜੋਤ ਸਿੰਘ ਜੀ ਜ਼ਖਮੀ, ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਅਮਨਪ੍ਰੀਤ ਸਿੰਘ ਜੀ ਗਿੱਲ, ਭਾਈ ਦਲਵਿੰਦਰ ਸਿੰਘ ਜੀ ਗਿੱਲ, ਭਾਈ ਜਸਰਾਜ ਸਿੰਘ ਜੀ ਹੱਲਨ, ਬੇਅੰਤ ਹੀ ਗੁਰਮੁਖ ਪਿਆਰੇ ਸੰਗਤਾਂ ਵਿੱਚ ਹਾਜ਼ਰੀਆਂ ਭਰ ਰਹੇ ਨੇ, ਸਭਨਾਂ ਦਾ ਧੰਨਵਾਦ। ਆਓ ਬੇਨਤੀ ਕਰਾਂ ਭਾਈ ਦਲਜੀਤ ਸਿੰਘ ਜੀ ਨੂੰ, ਉਹ ਆਪ ਸੰਗਤਾਂ ਨੂੰ ਸੰਬੋਧਨ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚਵਰ ਛਤ ਤਖ਼ਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਸਜ ਰਹੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ, ਹਰ ਨਾਮੋ ਮੰਤ ਦਰੜਾਏ ਦਾ ਕੱਟੇ ਹੋਮੇ ਰੋਕ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਸਦਕਾ ਇਹ ਖੁਸ਼ੀਆਂ ਭਰਿਆ ਸਮਾਂ ਦੋਨੋਂ ਹੀ ਪਰਿਵਾਰਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਆਨੰਦ ਕਾਰਜ ਜੀ ਰਸਮ ਸਤਿਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਦੇ ਨਾਲ ਸੰਪੰਨ ਹੋਈ ਹੈ। ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਜ਼ਖਮੀ, ਅਤਿ ਸਤਿਕਾਰਯੋਗ ਆਪ ਜੀ ਨੂੰ ਆਨੰਦ ਕਾਰਜ ਕੀਰਤਨ ਦੀ ਸੇਵਾ ਨਿਭਾਈ ਹੈ ਭਾਈ ਸਾਹਿਬ ਜੀ ਦਾ, ਅਤੇ ਭਾਈ ਸਾਹਿਬ ਜੀ ਦੇ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਗੁਰੂ ਘਰ ਦੇ ਬਹੁਤ ਹੀ ਸਤਿਕਾਰਯੋਗ ਵਜ਼ੀਰ ਭਾਈ ਰਵਿੰਦਰ ਸਿੰਘ ਜੀ ਲਿਖਾਰੀ, ਉਹਨਾਂ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਦੁਆਰਾ ਸਾਰੇ ਹੀ ਆਨੰਦ ਕਾਰਜ ਦੀ ਰਸਮ ਨੂੰ ਨਿਭਾਇਆ ਗਿਆ ਹੈ। ਇਸ ਖੁਸ਼ੀ ਦੇ ਮੌਕੇ 'ਤੇ ਆਨੰਦ ਕਾਰਜ ਦੀ ਸੰਪੰਨਤਾ 'ਤੇ ਆਪਣੇ ਵੱਲੋਂ ਅਤੇ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭ ਤੋਂ ਪਹਿਲਾਂ ਸੁਭਾਗ ਭਰੀ ਜੋੜੀ ਪਚੰਗੀ ਅਮਰਨਦੀਪ ਸਿੰਘ ਸੰਧੂ ਅਤੇ ਬੀਬਾ ਈਸ਼ਾ ਕੌਰ ਗਿੱਲ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਿੰਦੇ ਹਾਂ। ਇਸ ਦੇ ਨਾਲ ਹੀ ਸੁਭਾਗਪੁਰੀ ਭਰੀ ਜੋੜੀ ਦੇ ਮਾਤਾ ਪਿਤਾ ਭਚੰਗੀ ਦੇ ਮਾਤਾ ਸਰਦਾਰਨੀ ਰਾਜਵਿੰਦਰ ਕੌਰ ਸੰਧੂ ਅਤੇ ਸਰਦਾਰ ਜਸਪ੍ਰੀਤ ਸਿੰਘ ਸੰਧੂ, ਬੀਬਾ ਜੀ ਦੇ ਮਾਤਾ ਸਰਦਾਰਨੀ ਮਨਜੀਤ ਕੌਰ ਗਿੱਲ ਅਤੇ ਪਿਤਾ ਸਰਦਾਰ ਗੁਰਤੇਗ ਸਿੰਘ ਗਿੱਲ ਜੀ ਨੂੰ ਵੀ ਲੱਖ ਲੱਖ ਵਧਾਈਆਂ ਹੋਵਣ। ਇਸੇ ਤਰ੍ਹਾਂ ਆਨੰਦ ਕਾਰਜ 'ਤੇ ਆਏ ਸਾਰੇ ਹੀ ਰਿਸ਼ਤੇਦਾਰ ਸੱਜਣ ਮਿੱਤਰ, ਨਾਨਕਾ ਦਾਦਕਾ ਪਰਿਵਾਰ ਸਾਰੇ ਹੀ ਨੂੰ ਗੁਰਦੁਆਰਾ ਮੈਨੇਜਮੈਂਟ ਵੱਲੋਂ ਲੱਖ ਲੱਖ ਵਧਾਈਆਂ ਹੋਣ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਿੱਥੇ ਆਪ ਜੀ ਆਨੰਦ ਕਾਰਜ ਦੀਆਂ ਖੁਸ਼ੀਆਂ ਸਤਿਗੁਰਾਂ ਦੇ ਪਵਿੱਤਰ ਸੁੰਦਰ ਦੀਵਾਨ ਵਿੱਚ ਸਜ ਕੇ ਮਾਣ ਰਹੇ ਹੋ, ਉੱਥੇ ਹੀ ਇਸ ਆਨੰਦ ਕਾਰਜ ਉੱਤੇ ਪਰਿਵਾਰ ਦੇ ਸੱਦੇ 'ਤੇ ਬੜੇ ਹੀ ਪਿਆਰ ਅਤੇ ਸਤਿਕਾਰ ਭਰੇ ਸੱਦੇ 'ਤੇ ਨਾਮ ਨਾਰੰਗੀਆਂ ਰੂਹਾਂ, ਪੰਥ ਸ਼ਖਸੀਅਤਾਂ ਅਤੇ ਦੁਨੀਆਦਾਰੀ ਦੇ ਚੱਲਣ ਵਾਲੇ ਰਾਜਸੀ ਪ੍ਰਬੰਧ ਅਤੇ ਰੇਖ ਦੇਖ ਕਰਨ ਵਾਲੇ ਪਤਵੰਤ ਸੱਜਣ ਸੰਗਤੀ ਰੂਪ ਵਿੱਚ ਸ਼ਾਮਿਲ ਹੋਏ ਹਨ। ਇਸ ਆਨੰਦ ਕਾਰਜ ਵਿੱਚ ਸ਼ਾਮਿਲ ਹੋਣ 'ਤੇ ਸਾਰੇ ਹੀ ਪ੍ਰਬੰਧ ਸੱਜਣ ਅਤੇ ਰਿਸ਼ਤੇਦਾਰਾਂ ਦਾ ਗਿੱਲ ਅਤੇ ਸੰਧੂ ਪਰਿਵਾਰ ਵੱਲੋਂ ਹਾਰਦਿਕ ਸਵਾਗਤ ਅਤੇ ਧੰਨਵਾਦ ਹੈ। ਜਿਸ ਤਰ੍ਹਾਂ ਚਾਰ ਲਾਵਾਂ ਵਿੱਚ ਮਹਾਰਾਜ ਨਾਮ ਦੁੜਰਾਵ ਤੋਂ ਲੈ ਕੇ ਸਹਿਜ ਅਵਸਥਾ ਤੱਕ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਮਹਾਰਾਜ ਜੀ ਦੇ ਹੁਕਮ ਹਨ ਨਵਜਾਈ ਬੁੜੀ ਨੂੰ ਇਸ ਦੇ ਨਾਲ ਹੀ ਪਾਲਣਾ ਕਰਨੀ ਹੈ। ਆਪਣਾ ਜੀਵਨ ਜਤੀ ਸਤੀ ਪ੍ਰੀਤ ਭਾਵਨਾ ਵਾਲਾ ਜੀਵਨ ਰੱਖਣਾ ਹੈ, ਬਾਣੀ ਬਾਣੇ ਦੇ ਧਾਰਨੀ ਰਹਿਣਾ ਹੈ। ਪੂਜਾ ਕਾਲ ਦੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਕਰਨਾ ਹੈ। ਇਸ ਦੇ ਨਾਲ ਹੀ ਇੱਕ ਦੂਸਰੇ ਦਾ ਆਪਣੇ ਦੋਨੋਂ ਪਰਿਵਾਰਾਂ ਦਾ ਇੱਜ਼ਤ ਮਾਣ ਸਤਿਕਾਰ ਬਣਾ ਕੇ ਰੱਖਣਾ ਹੈ। ਦਾਸ ਵੱਲੋਂ ਟੁੱਕ ਮਾਤਰ ਹੀ ਬੇਨਤੀਆਂ ਹਨ, ਆਪ ਜੀ ਪ੍ਰਵਾਨ ਕਰਨੀਆਂ। ਹੁਣ ਤਕਰੀਬਨ 5-10 ਮਿੰਟ ਵਾਸਤੇ ਅਤਿ ਸਤਿਕਾਰਯੋਗ ਪੰਥ ਦੀ ਮਹਾਨ ਸ਼ਖਸੀਅਤ ਬਾਬਾ ਅਵਤਾਰ ਸਿੰਘ ਜੀ ਬਾਈ ਬਦਨੀ ਕਲਾਂ ਵਾਲਿਆਂ ਨੂੰ ਬੇਨਤੀ ਹੈ ਕਿ ਉਹ 5-7 ਮਿੰਟ ਵਾਸਤੇ ਆਸ਼ੀਰਵਾਦੀ ਸ਼ਬਦਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਾਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਪਰਮ ਸਨਮਾਨ ਯੋਗ ਗੁਰੂ ਖਾਲਸਾ ਸਤਿਸੰਗਤ ਜੀ ਖੁਸ਼ੀਆਂ ਦੇ ਸਮੇਂ ਆਪਾਂ ਇਕੱਤਰ ਹੋਏ ਹਾਂ ਗੁਰਮੁਖ ਪਰਿਵਾਰਾਂ ਦੇ ਬੱਚਿਆਂ ਦਾ ਆਨੰਦ ਕਾਰਜ ਹੋਇਆ ਹੈ ਕੀਰਤਨ ਦੀ ਸੇਵਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਜ਼ਖਮੀ ਇਹਨਾਂ ਨੇ ਨਿਭਾਈ ਹੈ ਦਾਸ ਦੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਗੁਰਮਤਿ ਦੇ ਅੰਦਰ ਆਨੰਦ ਕਾਰਜ ਤੋਂ ਪਹਿਲਾਂ ਹਰ ਬੱਚੇ ਬੱਚੀ ਦਾ ਇਸਤਰੀ ਅਤੇ ਪੁਰਸ਼ ਦਾ ਗੁਰਸਿੱਖ ਅਤੇ ਗੁਰਸਿੱਖ ਬੀਬੀ ਦਾ ਇੱਕ ਸਧਾਰਨ ਜੀਵਨ ਹੁੰਦਾ ਪਰ ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪੱਲੇ ਦਾ ਸ਼ਬਦ ਅਰਦਾਸ ਚਾਰ ਲਾਵਾਂ ਦਾ ਪਾਠ ਚਾਰ ਲਾਵਾਂ ਦਾ ਕੀਰਤਨ ਪਰਕਰਮਾਂ ਦੇ ਸਹਿਤ ਸੰਪੂਰਨ ਹੁੰਦਾ ਹੈ ਫਿਰ ਅਰਦਾਸ ਉਪਰੰਤ ਗੁਰੂ ਦੀ ਆਸੀਸ ਪਵਿੱਤਰ ਹੁਕਮਨਾਮਾ ਲਿਆ ਜਾਂਦਾ ਹੈ ਫਿਰ ਗ੍ਰਸ ਜੀਵਨ ਦੇ ਵਿੱਚ ਪਤੀ ਪਤਨੀ ਦਾ ਦਰਜਾ ਪ੍ਰਾਪਤ ਹੁੰਦਾ ਹੈ ਜੋ ਕਿ ਅੱਜ ਸੁਭਾਗ ਜੋੜੀ ਨੂੰ ਪ੍ਰਾਪਤ ਹੋਇਆ ਮੈਂ ਬੇਨਤੀ ਕਰਾਂ ਗੁਰਮਤਿ ਦੇ ਆਨੰਦ ਕਾਰਜ ਸੰਸਕਾਰ ਦੇ ਵਿੱਚ ਕੁਝ ਸਿੱਖੀ ਦੇ ਅਸੂਲ ਅਤੇ ਨਿਯਮ ਸਮਝਾਏ ਜਾਂਦੇ ਹਨ ਗ੍ਰਸਥੀ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਨਾਨਕ ਸਤਿਗੁਰ ਭੇਟੇ ਹੈ ਪੂਰੀ ਹੋਵੇ ਜੁਗਤ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਤਿਆਗ ਦਾ ਰਸਤਾ ਨਹੀਂ ਦਿਖਾਇਆ ਉਹਨਾਂ ਨੇ ਸਗਲ ਧਰਮ ਗ੍ਰਸਥ ਪ੍ਰਧਾਨ ਹੈ ਗ੍ਰਸਥੀ ਜੀਵਨ ਨੂੰ ਪ੍ਰਧਾਨਤਾ ਬਖਸ਼ਿਸ਼ ਕੀਤੀ ਹੈ ਕਿਉਂ ਗ੍ਰਸਥੀ ਜੀਵਨ ਤੋਂ ਬਿਨਾਂ ਸੰਸਾਰ ਦੀ ਕੁੱਲ ਪੀੜ੍ਹੀ ਚੱਲ ਹੀ ਨਹੀਂ ਸਕਦੀ ਇਸ ਤੋਂ ਬਿਨਾਂ ਤੇ ਸੰਸਾਰ ਦਾ ਛੇਤੀ ਹੀ ਐਂਡ ਹੋ ਸਕਦਾ ਹੈ ਇਸ ਦੇ ਨਾਲ ਨਾਲ ਜਿੰਨੇ ਹੋਰ ਦੁਨਿਆਵੀ ਰਿਸ਼ਤੇ ਨੇ ਇਹ ਵੀ ਇਸੇ ਰਸਮ ਦੇ ਨਾਲ ਜੁੜੇ ਹੁੰਦੇ ਨੇ ਇਸੇ ਲਈ ਜਿਤਨੇ ਵੀ ਦੁਨੀਆਂ ਦੇ ਵਿੱਚ ਮਹਾਨ ਵਿਅਕਤੀ ਮਹਾਨ ਹਸਤੀਆਂ ਹੋਈਆਂ ਨੇ ਉਹਨਾਂ ਨੇ ਵੀ ਇਸੇ ਗ੍ਰਸਥ ਜੀਵਨ ਦੇ ਵਿੱਚੋਂ ਹੀ ਜਨਮ ਲਿਆ ਹੈ ਸੋ ਕਿਉਂ ਮੰਦਾ ਆਖੀਐ
ਜਿਤ ਜੰਮੈ ਹੈ ਰਾਜ ਹਾਂ। ਪਤੀ ਸਤੀ ਦੇ ਸੰਬੰਧ ਵਿੱਚ ਗੁਰਬਾਣੀ ਦਾ ਇੱਕ ਫੈਸਲਾ ਹੈ, ਧਨ ਪਰ ਇਹ ਨਾ ਆਖੀਆਂ ਨੂੰ, ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ। ਧਨ ਪਰ ਕਹੀ ਹੈ ਸੋਈ, ਪਤੀ ਪਤਨੀ ਦਾ ਕੇਵਲ ਸਰੀਰਕ ਸੰਬੰਧ ਹੀ ਨਹੀਂ, ਰੂਹਾਨੀ ਰਿਸ਼ਤਾ ਹੋਣਾ ਚਾਹੀਦਾ। ਏਕ ਜੋਤ, ਇਹ ਕਿਵੇਂ ਹੋ ਸਕਦਾ ਹੈ? ਦ੍ਰਿਸ਼ਟਾਂਤ ਹੈ, ਸਾਡੀਆਂ ਅੱਖਾਂ ਦੋ ਨੇ ਪਰ ਜੋਤ ਇੱਕ ਹੈ। ਏਕ ਜੋਤ ਦੋਈ ਮੂਰਤੀ, ਕੰਨ ਦੋ ਨੇ ਅਤੇ ਸਰੋਤ ਇੱਕ ਹੀ ਹੈ। ਬਾਹਾਂ ਵੀ ਦੋ ਨੇ ਸਾਡੇ ਸਰੀਰ ਦੀਆਂ, ਪਰ ਜਿਹੜੀ ਤਾਕਤ ਹੈ, ਸ਼ਕਤੀ ਹੈ, ਉਹ ਇੱਕ ਹੀ ਹੈ ਦੋਹਾਂ ਦੇ ਵਿੱਚ। ਲੱਤਾਂ ਵੀ ਦੋ ਨੇ, ਪੈਰ ਵੀ ਦੋ ਨੇ, ਹੱਥ ਵੀ ਦੋ ਨੇ, ਪਰ ਇਹਨਾਂ ਵਿੱਚ ਸ਼ਕਤੀ ਇੱਕ ਹੀ ਹੈ। ਭਾਵ ਇਹ ਇੱਕ ਜਿਸਮਾਨੀ ਰਿਸ਼ਤਾ ਹੀ ਨਹੀਂ, ਇਹਨੂੰ ਰੂਹਾਨੀ ਰਿਸ਼ਤੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਜ਼ਖਮੀ ਨੇ ਆਨੰਦ ਕਾਰਜ ਤੋਂ ਬਾਅਦ ਇੱਕ ਸ਼ਬਦ ਗਾਇਨ ਕੀਤਾ ਸੀ, ਦਿਲੋਂ ਮੁਹੱਬਤ ਜੈਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ। ਦਿਲੋਂ ਮੁਹੱਬਤ ਹੋਣੀ ਜ਼ਰੂਰੀ ਹੈ, ਇਹ ਨਾ ਹੋਵੇ ਸਾਡੇ ਮਨ ਵਿੱਚ ਕੁਝ ਹੋਰ ਹੋਵੇ ਅਤੇ ਜ਼ੁਬਾਨ 'ਤੇ ਕੁਝ ਹੋਰ ਹੋਵੇ। ਇਹ ਜਿਹੜਾ ਰਿਸ਼ਤਾ ਹੈ ਨਾ, ਵਿਸ਼ਵਾਸ 'ਤੇ ਟਿਕਿਆ ਹੋਇਆ। ਜੇ ਮਾੜੀ ਮੋਟੀ ਵੀ ਸ਼ੱਕ ਇੱਕ ਦੂਸਰੇ 'ਤੇ ਕਰਨ ਲੱਗ ਜਾਈਏ ਤਾਂ ਇਸ ਰਿਸ਼ਤੇ ਵਿੱਚ ਤ੍ਰੇੜ ਪੈ ਜਾਂਦੀ ਹੈ। ਸ਼ੱਕ ਦੀ ਗੁੰਜਾਇਸ਼ ਰਹਿਣੀ ਨਹੀਂ ਚਾਹੀਦੀ। ਏਕ ਜੋਤ ਦੀ ਮੂਰਤੀ ਦਾ ਇਹ ਸਿਧਾਂਤ ਹੈ, ਇੱਕ ਦੂਸਰੇ 'ਤੇ ਵਿਸ਼ਵਾਸ ਰੱਖਣਾ, ਅਤੇ ਨਾਲ ਜੋ ਗੁਰਮਤ ਦਾ ਸਿਧਾਂਤ ਹੈ, ਏਕਾ ਨਾਰੀ ਜਤੀ ਹੋਏ। ਇਕੱਲੇ ਜਤ ਸਤ ਨੂੰ ਗੁਰੂ ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ, ਏਕਾ ਨਾਰੀ ਜਤੀ ਹੋਣ ਦਾ ਸਿਧਾਂਤ ਸਤਿਗੁਰੂ ਨੇ ਸਿੱਖ ਨੂੰ ਬਖਸ਼ਿਆ। ਰਹਿਤਨਾਮੇ ਵਿੱਚ ਬਚਨ ਆਉਂਦੇ ਨੇ, ਪਰ ਇਸਤਰੀ ਕੋ ਪਰ ਇਸਤਰੀ ਕੋ ਇਸਤਰੀ ਜਾਣਾ ਹੈ, ਅਤੇ ਨਾਲ ਹੀ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਇਹ ਜਿਹੜਾ ਏਕਾ ਨਾਰੀ ਜਤੀ ਦਾ ਸਿਧਾਂਤ ਹੈ, ਇਹਦੀ ਪਾਲਣਾ ਕਰਨੀ। ਕਰਮ ਧਰਮ ਨੇਮ ਬ੍ਰਤ ਪੂਜਾ, ਕਰਮ ਧਰਮ ਦੀ ਕਿਰਤ ਕਰਨ ਦਾ ਹੁਕਮ ਹੈ। ਧਰਮ ਦੀ ਕਿਰਤ ਉਹ ਹੁੰਦੀ ਹੈ ਜਿਹਦੇ ਵਿੱਚ ਝੂਠ ਨਾ ਬੋਲਿਆ ਜਾਵੇ, ਘੱਟ ਨਾ ਤੋਲਿਆ ਜਾਵੇ, ਕਿਸੇ ਦਾ ਹੱਕ ਨਾ ਮਾਰਿਆ ਜਾਵੇ। ਧਰਮ ਸੇਵਾ ਅਤੇ ਸਿਮਰਨ, ਖੰਡੀ ਬਾਟੀ ਦਾ ਅੰਮ੍ਰਿਤ, ਬਾਣੀ ਅਤੇ ਬਾਣੀ ਦੀ ਰਹਿਤ, ਇਹ ਸਿੱਖ ਧਰਮ ਦਾ ਖਾਕਾ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ। ਨੇਮ ਅੰਮ੍ਰਿਤ ਵੇਲੇ ਉੱਠਣਾ, ਪੰਜ ਬਾਣੀਆਂ ਦਾ ਨਿਤਨੇਮ, ਵਾਹਿਗੁਰੂ ਮੰਤਰ ਦਾ ਸਿਮਰਨ, ਮੂਲ ਮੰਤਰ ਦਾ ਅਭਿਆਸ, ਸ਼ਾਮ ਨੂੰ ਰਹਿ ਰਾ ਸੌਣ ਲੱਗਿਆਂ ਕੀਰਤਨ ਸੁਹੇਲਾ, ਇਹ ਸਿੱਖੀ ਦਾ ਨੇਮ ਨਿਤਨੇਮ, ਇਹ ਵੀ ਨਿਭਾਉਣਾ ਹੈ ਆਪਾਂ। ਬ੍ਰਤ ਹਰ ਪੁਰਸ਼ ਨੇ, ਸਤੀ ਬ੍ਰਤ ਧਰਮ ਦੇ ਵਿੱਚ ਪਰਪੱਕ ਹੋਣਾ, ਅਤੇ ਹਰ ਬੀਬੀ ਨੇ ਪਤੀ ਬ੍ਰਤ ਧਰਮ ਦੀ ਪਾਲਣਾ ਕਰਨੀ ਹੈ। ਨਿਜ ਇਸ਼ਟ ਬਿਨਾਂ ਦ੍ਰਿਸ਼ਟੇ ਨਾ ਆਣ,
ਆਪਣੇ ਪਤੀ ਤੋਂ ਬਿਨਾਂ ਹੋਰ ਦੂਸਰੇ ਪਾਸੇ ਬਿਲਕੁਲ ਨਿਗਾਹ ਅਤੇ ਖਿਆਲ ਜਾਣਾ ਹੀ ਨਹੀਂ ਚਾਹੀਦਾ, ਨਾ ਬੀਬੀ ਦਾ ਨਾ ਪੁਰਸ਼ ਦਾ। ਏਕਾ ਨਾਰੀ ਜਤੀ ਹੋਣ ਦੀ ਸਿੱਖਿਆ ਦੀ ਪਾਲਣਾ ਕਰਨੀ ਹੈ। ਪੂਜਾ ਅਕਾਲ ਦੀ ਕਰਨੀ ਹੈ। ਇਹ ਸਿੱਖੀ ਦੇ ਨਿਯਮ ਨੇ। ਸ਼ੁੱਧ ਜਪਤੇ ਹਮ ਤਰੀ ਬਚਨ ਗੁਰ ਦੇ ਹਮਾਰੇ ਪੂਹ ਤੇ ਹਾ ਪ੍ਰਣ ਤੋਏ ਪ੍ਰਣ ਜਬ ਲਗ ਕੱਠ ਥਾਰੇ ਨਿਜ ਨਾਰੀ ਕੇ ਸਾਥ ਨਿਉ ਤੁਮ ਨਿਤ ਵਢਈਓ ਹੋ ਪਰ ਨਾਰੀ ਕੀ ਸੇਜ ਪੂਰ ਸੁਪਨੇ ਹੋਣਾ ਗਈ। ਸੁਪਨੇ ਮਾਤਰ ਵੀ ਸਾਨੂੰ ਪਰਾਏ ਕਰ ਜਾਣ ਦਾ ਖਿਆਲ ਨਹੀਂ ਆਉਣਾ ਚਾਹੀਦਾ। ਇੰਨਾ ਉੱਚਾ ਸੁੱਚਾ ਜੀਵਨ, ਗ੍ਰਸਤੀ ਜੀਵਨ ਗੁਰੂ ਮਹਾਰਾਜ ਨੇ ਗੁਰਸਿੱਖ ਨੂੰ ਬਖਸ਼ਿਆ। ਜਦੋਂ ਆਪਾਂ ਗ੍ਰਸਤੀ ਜੀਵਨ ਦੇ ਵਿੱਚ ਗੁਰਸਿੱਖੀ ਦੀ ਜੀਵਨ ਜੁਗਤ ਜੋ ਗੁਰੂ ਮਹਾਰਾਜ ਨੇ ਸਾਨੂੰ ਸਮਝਾਈ ਹੈ ਉਹ ਕੀ ਹੈ, ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ ਚਰਪਟ ਬੋਲੇ ਉਦੋਂ ਨਾਨਕ ਦੇਵ ਸੱਚਾ ਵਿਚਾਰ। ਜੈਸੇ ਜਲ ਮੈਂ ਕਵਲ ਨਿਰਾਲ, ਇਹ ਜੁਗਤੀ ਹੈ। ਜੈਸੇ ਜਲ ਮੈਂ ਕਵਲ ਨਿਰਾਲ।

0: ਰਿਸ਼ਤੇਦਾਰ, ਸਾਕ ਸੰਬੰਧੀ, ਮਿੱਤਰ ਦੋਸਤ, ਜਿੰਨੇ ਵੀ ਪਿਆਰ ਵਾਲੇ ਸਾਰੇ ਤੁਸੀਂ ਗੁਰਮੁਖ ਪਿਆਰੇ ਆਏ ਹੋ ਅਤੇ ਸਮੁੱਚੀ ਗੁਰੂ ਸੰਗਤ ਦਾ ਸਭ ਨੂੰ ਵਧਾਈ ਦਿੰਦਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਇਸ ਗ੍ਰਹਿਸੀ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਹਨਾਂ ਸਿੱਖੀ ਅਸੂਲਾਂ ਦੀ ਪਾਲਣਾ ਕਰਨ, ਇਹਦੇ ਨਾਲ ਨਾਲ ਸੇਵਾ ਸਿਮਰਨ, ਬਾਣੀ ਬਾਣੀ ਦੀ ਰਹਿਤ ਅਤੇ ਗੁਰੂ ਦੇ ਚਰਨਾਂ ਕਮਲਾਂ ਦੀ ਪ੍ਰੀਤ ਅਤੇ ਪ੍ਰਤੀਤ, ਇਹ ਸਤਿਗੁਰੂ ਬਣਾਈ ਰੱਖਣ, ਇਹਦੇ ਨਾਲ ਹੀ ਇਹ ਜੀਵਨ ਸਫਲ ਹੋਵੇਗਾ ਅਤੇ ਦੁਨੀਆਂ ਦੇ ਸੁੱਖ ਅਤੇ ਸਾਰੀਆਂ ਖੁਸ਼ੀਆਂ ਗੁਰੂ ਮਹਾਰਾਜ ਇਹਨਾਂ ਦੀ ਝੋਲੀ ਵਿੱਚ ਪਾਉਣ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਜੀ ਨੂੰ ਕਥਾ ਸਰਵਣ ਕਰਵਾ ਰਹੇ ਸਨ ਆਸ਼ੀਰਵਾਦੀ ਸ਼ਬਦਾਂ ਦੇ ਨਾਲ ਗਿਆਨੀ ਭਾਈ ਅਵਤਾਰ ਸਿੰਘ ਜੀ, ਬੱਦਨੀ ਕਲਾਂ ਵਾਲੇ ਭਾਈ ਅਵਤਾਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਇਸੇ ਤਰ੍ਹਾਂ ਹੀ ਆਪ ਜੀ ਨੇ ਸਜੇ ਰਹਿਣਾ। ਸੰਗਤ ਜੀ, ਹੁਣ ਸਮਾਂ ਹੈ ਆਪ ਜੀ ਨੂੰ ਦੇ ਰੂਬਰੂ ਹੋਣ ਜਾ ਰਹੇ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਦਾਰ ਰਣਬੀਰ ਸਿੰਘ ਜੀ ਪਰਮਾਰ, ਜੋ ਸੁਭਾਗੀ ਜੋੜੀ ਨੂੰ ਆਸ਼ੀਰਵਾਦ ਬਣਾ ਕੇ ਦੇ ਸ਼ਬਦਾਂ ਦੇ ਨਾਲ ਮਾਈਕ 'ਤੇ ਆਉਣ ਵਾਲੇ ਸੱਜਣਾਂ ਦਾ ਸਵਾਗਤ ਅਤੇ ਤਰਤੀਬ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਚਰਨਾਂ ਵਿੱਚ ਸ਼ੋਭਿਤ ਸਾਧ ਸੰਗਤ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਕੀਨ ਜਾਣਿਓ, ਜਦੋਂ ਵੀ ਭੈ ਭਾਵਣੀ ਵਾਲੇ ਪਰਿਵਾਰ ਗੁਰੂ ਚਰਨਾਂ ਵਿੱਚ ਕੋਈ ਵੀ ਦੁਨਿਆਵੀ ਕਾਰਜ ਕਰਨ ਵਾਸਤੇ ਜੁੜਦੇ ਹਨ ਤਾਂ ਮਾਹੌਲ ਜਿਹੜਾ ਟਿਕਾਅ ਵਾਲਾ ਬਣ ਜਾਂਦਾ, ਕਿਉਂਕਿ ਗੁਰੂ ਦਾ ਫਰਮਾਨ ਹੈ, ਗੁਰਸੇਵਾ ਅਤੇ ਸੁੱਖ ਪਾਈਐ, ਹੋਰ ਥੈਂ ਸੁੱਖ ਨਾ ਭਾਲ। ਸੋ ਅੱਜ ਬੜਾ ਹੀ ਖੁਸ਼ੀਆਂ ਭਰਿਆ ਸਮਾਂ ਹੈ। ਕਾਕਾ ਇਮਰਨਦੀਪ ਸਿੰਘ ਜੀ ਸੰਧੂ ਅਤੇ ਬੱਚੀ ਈਸ਼ਾ ਕੌਰ ਗਿੱਲ ਦੇ ਸ਼ੁਭ ਆਨੰਦ ਕਾਰਜ ਪੂਰਨ ਰਹਿਤ ਮਰਿਆਦਾ ਅਨੁਸਾਰ ਹੋਏ ਨੇ। ਮੈਂ ਜੋ ਸਵੀਤ ਸੋਚੀ ਸੀ ਮੈਂ ਉਹਨੂੰ ਸ਼ੋਰਟ ਰੱਖਾਂਗਾ, ਕਿਉਂਕਿ ਗਾਂ ਵੀ ਆਪਾਂ ਕਾਫੀ ਲੰਮਾ ਸਮਾਂ ਹੋ ਚੁੱਕਾ ਅਤੇ ਪਹਿਲਾਂ ਤਾਂ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ, ਆਪਣੇ ਪਰਿਵਾਰ ਵੱਲੋਂ, ਦੋਸਤਾਂ ਮਿੱਤਰਾਂ ਵੱਲੋਂ ਇਸ ਭਾਗੀ ਜੋੜੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਉਹਨਾਂ ਦੇ ਮਾਤਾ ਪਿਤਾ ਜੀ ਸਤਿਕਾਰਯੋਗ ਸਰਦਾਰ ਜਸਪ੍ਰੀਤ ਸਿੰਘ ਜੀ ਸੰਧੂ, ਮਾਤਾ ਰਾਜ ਕੌਰ ਸੰਧੂ ਅਤੇ ਇਸੇ ਤਰ੍ਹਾਂ ਗੁਰਟੇਕ ਸਿੰਘ ਜੀ ਗਿੱਲ ਅਤੇ ਬੀਬੀ ਮਨਜੀਤ ਕੌਰ ਗਿੱਲ, ਇਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਸੋ ਜਿੰਨਾ ਵੀ ਇਹਨਾਂ ਬੱਚਿਆਂ ਦੇ ਨਾਲ ਵਾਹ ਪਿਆ, ਇਮਰਨਦੀਪ ਸਿੰਘ ਨਗਰ ਕੀਰਤਨ ਹੋਵੇ, ਚਾਹੇ ਕਿਸੇ ਵੀ ਤਰ੍ਹਾਂ ਦੇ ਗੁਰੂ ਘਰ ਦੇ ਕਾਰਜ ਹੋਣ, ਉੱਥੇ ਬਹੁਤ ਭਾਰੀ ਸੇਵਾ ਕਰਦੇ ਨੇ। ਅਤੇ ਜਥਿਆਂ ਦਾ ਵੀ ਪ੍ਰਬੰਧ ਕਰਨਾ ਹੋਵੇ ਤਾਂ ਇਹਨਾਂ ਤਾਈਂ ਕਮੇਟੀ ਪਹੁੰਚ ਕਰਦੀ ਹੈ, ਤਾਂ ਬੜੇ ਹੀ ਇਹ ਬੱਚਾ ਪਿਆਰ ਦੇ ਨਾਲ ਸੇਵਾ ਕਰਦਾ। ਈਸ਼ਾ ਕੌਰ ਗਿੱਲ, ਇਹਨਾਂ ਦੇ ਨਾਲ ਵੀ ਪਰਿਵਾਰਕ ਰਿਲੇਸ਼ਨ ਹੈ, ਜਿੱਥੇ ਜਦੋਂ ਸੇਵਾਵਾਂ ਸਨ ਤਾਂ ਇਹਨੇ ਬੱਚੀ ਨੇ ਬੜੀ ਨਗਰ ਕੀਰਤਨ ਦੇ ਵਿੱਚ ਸੇਵਾ ਕੀਤੀ ਅਤੇ ਨਾਲ ਹੀ ਬਾਸਕਟਬਾਲ ਵੀ ਇਹਨੇ ਬਹੁਤ ਵਧੀਆ ਖੇਡਿਆ, ਕਿਉਂਕਿ ਸਾਡੇ ਬੱਚੇ ਵੀ ਖੇਡਦੇ ਸੀਗੇ ਜਦੋਂ ਵੀ ਮਿਲਣਾ। ਇਹਨੇ ਕੋਚਿੰਗ ਵੀ ਕੀਤੀ ਆ, ਤਾਂ ਮੈਂ ਇਹੀ ਕਹਾਂਗਾ ਕਿ ਬਾਸਕਟਬਾਲ ਪਤ ਛੱਡਣੀ ਨਹੀਂ ਗਈ ਹੈਗੀ, ਕਿਉਂਕਿ ਮੇਰੀ ਵੀ ਇਹ ਫੇਵਰੇਟ ਸਪੋਰਟ ਆ, ਆਈ ਲਵ ਵਾਚਿੰਗ ਇਟ। ਅਤੇ ਇਹਨੇ ਬੜੀ ਵਧੀਆ ਸੇਵਾ ਕੀਤੀ, ਪਰ ਜਿਹੜੀ ਸੰਸਕਾਰਾਂ ਦੀ ਗੱਲ ਹੈ ਜੋ ਮਾਤਾ ਪਿਤਾ ਵੱਲੋਂ ਦਿੱਤੇ, ਸਾਡੇ ਬਾਪੂ ਜੀ ਹਮੇਸ਼ਾ ਇੱਕ ਗੱਲ ਕਿਹਾ ਕਰਦੇ ਕਿ ਕਿਸੇ ਨੂੰ ਹੱਸ ਕੇ ਬੁਲਾ ਲੈਣਾ, ਪਿਆਰ ਨਾਲ ਗੱਲ ਕਰਨੀ, ਬੜੀਆਂ ਦੁਆਵਾਂ ਮਿਲਦੀਆਂ ਨੇ। ਸੋ ਸਮੁੱਚਾ ਹੀ ਗਿੱਲ ਪਰਿਵਾਰ, ਇਹਨਾਂ ਦੇ ਮਾਤਾ ਪਿਤਾ, ਇਹਨਾਂ ਦੀ ਸਿਵਲਿੰਗ ਆਪ ਬੜੇ ਹੀ ਪਿਆਰ ਦੇ ਨਾਲ ਬੋਲਦੇ ਨੇ, ਇਮਰਨਦੀਪ ਸਿੰਘ ਦਾ ਵੀ ਇਹ ਸੁਭਾਅ ਹੈ। ਸੋ ਸਾਡੀ ਸਮੁੱਚੀ ਕਮੇਟੀ ਦੀ, ਸੰਗਤ ਦੀ, ਪਰਿਵਾਰ ਦੀ ਇਹ ਅਰਦਾਸ ਸੱਚੇ ਪਾਤਸ਼ਾਹ ਇਹਨਾਂ ਨੂੰ ਸਿੱਖੀ ਦੇ ਨਾਲ ਜੋੜੀ ਰੱਖਣ ਅਤੇ ਹਮੇਸ਼ਾ ਪਰਿਵਾਰਾਂ ਨੂੰ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨ, ਆਪਸੀ ਪ੍ਰੇਮ ਪਿਆਰ ਬਖਸ਼ਿਸ਼ ਕਰਨ। ਅਤੇ ਜਿਵੇਂ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ

ਅਤੇ ਭਾਈ ਹਰਪ੍ਰਗਟ ਸਿੰਘ ਜੀ, ਬਾਬਾ ਅਵਤਾਰ ਸਿੰਘ ਜੀ, ਇਹਨਾਂ ਨੇ ਖਾਸ ਜਿਹੜੇ ਸਰੋਪੇ ਲੈ ਕੇ ਆਏ ਸੀ ਦਰਬਾਰ ਸਾਹਿਬ ਤੋਂ ਇਸ ਜੋੜੀ ਵਾਸਤੇ। ਸੋ ਉਹ ਇਹਨਾਂ ਨੂੰ ਸਰੋਪੇ ਦੇ ਰਹੇ ਨੇ। ਸੋ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਹੋਰ ਵੀ ਜੋ ਸਤਿਕਾਰ ਜੋ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ, ਭਾਈ ਜਗਤਾਰ ਸਿੰਘ ਜੀ ਹਜੂਰੀ ਰਾਗੀ ਬੜਾ ਹੀ ਪਿਆਰਾ ਕੀਰਤਨ ਕਰਦੇ ਨੇ, ਭਾਈ ਹਰਜੋਤ ਸਿੰਘ ਜੀ ਜ਼ਖਮੀ ਜਿਨ੍ਹਾਂ ਦਾ ਕੀਰਤਨ ਸੁਣਿਆ ਬੜਾ ਆਨੰਦ ਬਣਿਆ, ਅਤੇ ਭਾਈ ਆਤਮਜੋਤ ਸਿੰਘ ਜੀ ਅਮਰੀਕਾ ਵਾਲੇ ਉਹ ਵੀ ਇੱਥੇ ਹਾਜ਼ਰ ਨੇ, ਅਤੇ ਭਾਈ ਅਵਤਾਰ ਸਿੰਘ ਜੀ ਹੁਣੀ ਜਿਨ੍ਹਾਂ ਦੀਆਂ ਪੰਥਕ ਸਭਾਵਾਂ ਤੋਂ ਸਾਰਾ ਪੰਥ ਜਾਣੂ ਹੈ, ਇਹਨਾਂ ਦੇ ਛੋਟੇ ਭਾਈ ਸਾਹਿਬ ਭਾਈ ਮੌਲਿਕ ਸਿੰਘ ਜੀ ਜੋ ਬਾਬਾ ਜੋਗਿੰਦਰ ਸਿੰਘ ਜੀ ਉਹਨਾਂ ਦੇ ਨਾਲ ਉਹਨਾਂ ਨੇ ਕਾਫੀ ਸਮਾਂ ਸੇਵਾ ਕੀਤੀ, ਮੈਨੂੰ ਵੀ ਮੌਕਾ ਮਿਲਿਆ, ਬਹੁਤ ਹੀ ਵਧੀਆ ਪਰਿਵਾਰ। ਸੋ ਵੀ ਇੱਥੇ ਹਾਜ਼ਰ ਨੇ। ਅਤੇ ਇਸੇ ਤਰ੍ਹਾਂ ਸੱਚਖੰਡ ਵਾਸੀ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ, ਉਹਨਾਂ ਦੇ ਸਪੁੱਤਰ ਪਰਮ ਸਿੰਘ ਜੀ, ਗਿਆਨੀ ਗੁਰਸਿਮਰਤ ਸਿੰਘ ਜੀ ਮੰਜੀ ਸਾਹਿਬ ਵਾਲੇ, ਅਤੇ ਸਾਡੇ ਬਹੁਤ ਹੀ ਪਰਮ ਪਿਆਰੇ ਮਿੱਤਰ ਮਨਜੀਤ ਸਿੰਘ ਜੀ ਧਾਮੀ, ਜਿਨ੍ਹਾਂ ਦੇ ਨਾਲ ਅਸਾਂ ਫੈਡਰੇਸ਼ਨ ਦੇ ਵਿੱਚ ਬੜੀ ਸੇਵਾ ਕੀਤੀ, ਅਤੇ ਅੱਜ ਕੱਲ੍ਹ ਉਹ ਦਸ਼ਮੇਸ਼ ਦਰਬਾਰ ਦੇ ਵਿੱਚ ਸੇਵਾ ਕਰ, ਉਹ ਵੀ ਇੱਥੇ ਮੌਜੂਦ ਨੇ। ਸੋ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮੇਰੇ ਖਿਆਲ ਆਪਣੇ ਮੈਂਬਰ ਪਾਰਲੀਮੈਂਟ ਭਾਈ ਅਮਨਪ੍ਰੀਤ ਸਿੰਘ ਜੀ, ਦਲਵਿੰਦਰ ਸਿੰਘ ਜੀ, ਜਸਰਾਜ ਸਿੰਘ ਜੀ, ਪਰਮੀਤ ਸਿੰਘ ਜੀ ਬੋਪਾ ਰਾਏ, ਉਹਨਾਂ ਨੇ ਵੀ ਬੋਲਣਾ ਸੀ ਮੇਰੇ ਖਿਆਲ ਉਹ। ਹਾਂਜੀ, ਮੇਰੇ ਖਿਆਲ ਹੋਰ ਪ੍ਰੋਗਰਾਮ ਵੀ, ਕਿਉਂਕਿ ਮੈਂਬਰ ਪਾਰਲੀਮੈਂਟ ਨੂੰ ਪ੍ਰੋਗਰਾਮ ਬੜੇ ਹੁੰਦੇ ਨੇ। ਸੋ ਗਿੱਲ ਪਰਿਵਾਰ ਹੋਇਆ, ਸਿੱਧੂ ਪਰਿਵਾਰ, ਹੀਰ ਪਰਿਵਾਰ, ਸਾਰੇ ਹੀ ਇਹ ਪੰਥਕ ਸੇਵਾਦਾਰ ਨੇ। ਇਹਨਾਂ ਦੀਆਂ ਆਪਣੇ ਖਾਸ ਕਰਕੇ ਤੇਜਿੰਦਰ ਵੀਰ ਮੇਰਾ ਬੈਠਾ ਛੋਟਾ, ਇਹਨਾਂ ਦੀਆਂ ਯਤਨਾਂ ਸਦਕਾ ਜੋ ਕਿਰਪਾਨ ਅਲਾਊਡ ਹੋਈ ਹੈ ਪਲੇਨਾਂ ਦੇ ਵਿੱਚ, ਕਿਉਂਕਿ ਇੱਕ ਵਾਰ ਉਹਨਾਂ ਨੇ ਬੈਨ ਲਾਤਾ ਸੀ, ਇਹਨਾਂ ਨੇ ਬੜਾ ਯਤਨ ਕੀਤਾ। ਸੋ ਉਹਦੇ ਨਾਲ ਆਪਾਂ ਨੂੰ ਉਹਦੀ ਜਿਹੜੀ ਆ ਇਜਾਜ਼ਤ ਮਿਲੀ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਇਹੀ ਬੇਨਤੀ ਕਰਾਂਗਾ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨ, ਅਤੇ ਆਪਾਂ ਗੁਰੂ ਮਹਾਰਾਜ ਦਾ ਸਤਿਕਾਰ ਮੇਨ ਰੱਖਣਾ ਹੈ। ਸ਼ਗਨ ਦੀ ਜਿਹੜੀ ਰਸਮ ਹੈ ਇੱਥੇ ਸਿਰਫ ਮਾਤਾ ਪਿਤਾ ਹੀ ਕਰਨਗੇ, ਬਾਕੀਆਂ ਨੇ ਸਾਰਿਆਂ ਨੇ ਟੈਂਟ ਦੇ ਵਿੱਚ ਸ਼ਗਨ ਦੀ ਰਸਮ ਕਰਨੀ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਹੁਣ ਆਪਣੇ ਢਾਡੀ ਜਥਾ 5-7 ਮਿੰਟ ਵਾਸਤੇ ਆਪ ਜੀ ਨੂੰ ਅਰਦਾਸ ਅਤੇ ਵਧਾਈ ਦੇ ਰੂਪ ਵਿੱਚ ਕਵਿਤਾ ਪੇਸ਼ ਕਰਨਗੇ। ਇਸੇ ਤਰ੍ਹਾਂ ਥੋੜ੍ਹਾ ਜਿਹਾ ਹੋਰ ਆਪ ਸਬੂਤ ਦੇਣਾ। ਹਾਂਜੀ, ਭਾਈ ਹਰਪ੍ਰਗਟ ਸਿੰਘ ਜੀ ਦਰਬਾਰ ਸਾਹਿਬ ਦੇ ਸੇਵਾਦਾਰ, ਅਤੇ ਭਾਈ ਜਗਤਾਰ ਸਿੰਘ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਕਮੇਟੀ ਵੱਲੋਂ ਉਹਨਾਂ ਨੂੰ ਅਤੇ ਪਰਿਵਾਰ ਵੱਲੋਂ ਉਹਨਾਂ ਨੂੰ ਸਰੋਪਾਏ ਭੇਟ ਕੀਤੇ ਜਾਣਗੇ, ਉਹ ਆਪਣਾ ਕੇ ਸਰੋਪਾਏ ਪ੍ਰਾਪਤ ਕਰਨ। ਅਤੇ ਭਾਈ ਪਰਮ ਸਿੰਘ ਜੀ,

0: बोलै सो निहाल। बोलै सो निहाल। ਹਾਂਜੀ ਭਾਈ ਜਗਤਾਰ ਸਿੰਘ ਜੀ ਜੇ ਮੇਰੀ ਆਵਾਜ਼ ਸੁਣਦੇ ਹਨ, ਦਰਬਾਰ ਸਾਹਿਬ ਵਾਲੇ ਰਾਗੀ ਸਿੰਘ ਜੇ ਦਰਬਾਰ ਦੇ ਵਿੱਚ ਆ ਜਾਣ ਤਾਂ ਆਪਣਾ ਸਰੋਪਾ ਆ ਕੇ ਪ੍ਰਾਪਤ ਕਰ ਲੈਣ ਜੀ। ਭਾਈ ਜਗਤਾਰ ਸਿੰਘ ਜੀ, ਹਾਂਜੀ ਮੈਂ ਤੁਹਾਡੀ ਸਿੰਘਾਂ ਨੂੰ ਬੇਨਤੀ ਕਰਾਂਗਾ ਕਿ ਉਹ 5-7 ਮਿੰਟ ਵਾਸਤੇ ਇਸ ਜੋੜੀ ਨੂੰ ਆਸ਼ੀਰਵਾਦ ਅਤੇ ਵਧਾਈ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੋਂ ਝੋਰੀ ਹੈ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਵਿੱਚੋਂ ਕੌੜਮ ਕੜਮਾਈ ਆਇਆ ਬਲਰਾਮ ਜੀਓ, ਦੋ ਪਰਿਵਾਰਾਂ ਤੇ ਮਹਾਨ ਕਿਰਪਾ ਹੋਈ ਹੈ ਸਤਿਗੁਰਾਂ ਦੀ। ਨਾਨਕ ਸਤਿਗੁਰ ਤਿੰਨਾਂ ਬੁਲਾਇਆ ਜਿੰਨਾ ਤੁਰੇ ਪਿਆ, ਸੰਯੋਗ ਦੇ ਮਹਾਂਬਾਕਾਂ ਅਨੁਸਾਰ। ਬਹੁਤ ਹੀ ਸਤਿਕਾਰਯੋਗ ਬੱਚੀ ਈਸ਼ਾ ਕੌਰ ਗਿੱਲ, ਸਰਦਾਰ ਗੁਰਤੇਜ ਸਿੰਘ ਜੀ ਗਿੱਲ, ਭੈਣ ਮਨਜੀਤ ਕੌਰ ਗਿੱਲ ਅਤੇ ਬਹੁਤ ਹੀ ਸਤਿਕਾਰਯੋਗ ਕਾਕਾ ਅਰਮਾਨਦੀਪ ਇਮਰਨਦੀਪ ਸਿੰਘ ਜੀ ਸੰਧੋ ਅਤੇ ਜਸਪ੍ਰੀਤ ਸਿੰਘ ਜੀ ਸੰਧੋ ਪਿਤਾ ਸਾਹਿਬਾਨ ਅਤੇ ਭੈਣ ਰਾਜ ਕੌਰ ਜੀ ਜਿਨ੍ਹਾਂ ਦਾ ਲਾਡਲਾ ਬੱਚਾ, ਦੋ ਬੱਚਿਆਂ ਦੇ ਆਨੰਦ ਕਾਰਜ ਹੋਏ ਹੈ। ਕਾਕਾ ਇਮਰਨਦੀਪ ਸਿੰਘ ਜੀ ਸੰਧੂ ਅਤੇ ਬੀਬੀ ਈਸ਼ਾ ਕੌਰ ਦੇ ਆਨੰਦ ਕਾਰਜ ਹੋਏ। ਪਰਮਾਤਮਾ ਦੇ ਚਰਨਾਂ ਚ ਆਪਾਂ ਸਾਰਿਆਂ ਨੇ ਅਰਦਾਸ ਕੀਤੀ ਰਲ ਕੇ ਕਿ ਸੱਚੇ ਪਾਤਸ਼ਾਹ ਸੁਭਾਗੀ ਜੋੜੀ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਿਓ, ਲੰਬੀਆਂ ਉਮਰਾਂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਿਓ। ਆਓ ਇੱਕੋ ਕਵਿਤਾ 4-5 ਮਿੰਟ ਦੀ ਕਹਿ ਜਾਣੀ ਹੈ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਗਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ, ਦੋਨਾਂ ਪਰਿਵਾਰਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਗੀ ਜੋੜੀ ਨੂੰ ਲੱਖ ਲੱਖ ਵਧਾਈਆਂ ਹੈ।

0: ਰੌਣਕ ਮੇਲੇ ਬਖਸ਼ੀ ਦਾਤਾ ਤੇ ਬਖਸ਼ੀ ਖੁਸ਼ੀਆਂ ਖੇੜੇ ਲੱਖਾਂ ਖੁਸ਼ੀਆਂ ਹੋਈਆਂ ਦਾਤਾ ਅੱਜ ਸੱਜਣਾ ਦੇ ਵਿਹੜੇ ਸੱਚੀ ਪ੍ਰੀਤ ਦੋਹਾਂ ਨੂੰ ਬਖਸ਼ੀ ਜਿਵੇਂ ਚੰਦ ਦੇ ਨਾਲ ਚਕੋਰਾਂ ਪ੍ਰੇਮ ਮੁਹੱਬਤਾਂ ਬਖਸ਼ੀ ਸਤਿਗੁਰ ਜਿਉਂ ਫੁੱਲਾਂ ਸੰਗ ਭੌਰਾਂ ਅੱਜ ਜੀਤਵਾਲ ਦੇ ਪਾਰਸ ਵੱਲੋਂ ਲੱਖ ਲੱਖ ਹੋਣ ਵਧਾਈਆਂ ਚੜ੍ਹਦੀ ਕਲਾ ਚ ਰੱਖੀ ਜੋੜੀ ਸਰ ਮੇਰੇ ਦਿਆ ਸਾਂਝਾਂ ਚੜ੍ਹਦੀ ਕਲਾ ਚ ਰੱਖੀ ਜੋੜੀ ਸਰ ਮੇਰੇ ਦਿਆ ਸਾਂਝਾਂ ਆਓ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬਾਬਾ ਜੀ ਗਿਆਨੀ ਰਣਜੀਤ ਸਿੰਘ ਜੀ ਅਗਲਾ ਪ੍ਰੋਗਰਾਮ ਕਰਾਉਣ ਦੱਸਣਗੇ ਜੀ ਦਾਸ ਦੇ ਜਥੇ ਵੱਲੋਂ ਸਮੁੱਚੀ ਸੰਗਤ ਨੂੰ ਸੁਭਾਗੇ ਜੋੜੇ ਨੂੰ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਬਾਗ ਅਨੁਸਾਰ ਮਹਾਰਾਜ ਜੀ ਦੀ ਪਾਰ ਕਿਰਪਾ ਬਖਸ਼ਿਸ਼ ਹੋਈ ਹੈ ਆਨੰਦ ਕਾਰਜ ਦੀ ਰਸਮ ਜਿਹੜੀ ਅੱਜ ਸੰਪੂਰਨ ਹੋਈ ਹੈ ਗਿੱਲ ਪਰਿਵਾਰ ਤੇ ਸੰਧੂ ਪਰਿਵਾਰ ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਮਹਾਰਾਜ ਕਿਰਪਾ ਕਰਨ ਇਸ ਸੁਭਾਗ ਭਰੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਹੁਣ ਬੇਨਤੀ ਹੈ ਕਿ ਸਾਰੀ ਜਿਹੜੀ ਸ਼ਗਨ ਦੀ ਰਸਮ ਹੈ ਜਿਹੜਾ ਸੰਗਤਾਂ ਵੱਲੋਂ ਪਿਆਰ ਪਾਇਆ ਜਾਣਾ ਉਹ ਟੈਂਟ ਵਿੱਚ ਹੋਵੇਗੀ ਜੀ ਇੱਥੇ ਹੁਣ ਸਮਾਪਤੀ ਹੈ ਜੀ ਹੁਣ ਢਾਡੀ ਸਿੰਘਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪ ਜੀ ਨੂੰ ਸ਼ਬਦ ਗੁਰ ਇਤਿਹਾਸ ਤੇ ਬਾਰਾਂ ਸ਼ਰਵਣ ਕਰਵਾਉਣਗੇ ਜੀ ਢਾਡੀ ਸਿੰਘ ਭਾਈ ਸਾਹਿਬ ਭਾਈ ਪ੍ਰਿਤ ਪਾਲ ਸਿੰਘ ਜੀ ਦਾ ਢਾਡੀ ਜੱਥਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤ ਸੰਗਤ ਵਿੱਚ ਆ ਕੇ ਬੰਦਿਆ ਪੜਿਆ ਕਰ ਗੁਰਬਾਣੀ, ਰੀਝ ਦਿਲਾਂ ਦੀ ਪੂਰੀ ਕਰਦਾ ਸੱਚਾ ਅੰਤਰਜਾਮੀ
1: ਜੀ ਬਈ।
0: ਸਤ ਸੰਗਤ ਦੇ ਵਿੱਚ ਆ ਕੇ ਬੰਦਿਆ ਪੜਿਆ ਕਰ ਗੁਰਬਾਣੀ, ਰੀਝ ਦਿਲਾਂ ਦੀ ਪੂਰੀ ਕਰਦਾ ਸੱਚਾ ਅੰਤਰਜਾਮੀ। ਉਹ ਡੁੱਬਦੇ ਬੇੜੇ ਪਾਰ ਲੰਘਾਉਂਦਾ ਸੱਚਾ ਆਪ ਸੁਆਮੀ। ਉਹ ਸਭ ਦੇ ਕਾਰਜ ਆਪ ਸਵਾਰੇ ਜਿਸ ਨੇ ਰਮਜ ਪਛਾਣੀ, ਅਜੀਤ ਬਾਲ ਦੇ ਪਾਰਸੋ ਦੀ ਜਗ ਤੇ ਅਮਰ ਕਹਾਣੀ। ਮੇਰੇ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਸਤਿਗੁਰਾਂ ਜੀ ਦੀ ਸਾਜੀ ਨਿਵਾਜੀ ਅਤੇ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਮੇਰੇ ਪਾਤਸ਼ਾਹ ਦੇ ਚਰਨਾਂ ਚ ਹਾਜ਼ਰੀ ਲੱਗ ਜਾਵੇ, ਪਿਆਰ ਸਤਿਕਾਰ ਆਪਦ ਭਾਵਨਾ ਦੇ ਨਾਲ ਸੀ ਝੁਕਾਉਂਦਿਆਂ ਹੋਇਆਂ। ਸਾਰੇ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ
2: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਦੇ ਨਾਲ ਸਤਸੰਗਤ ਦੀ ਪ੍ਰਾਪਤੀ, ਗੁਰੂ ਦੇ ਚਰਨਾਂ ਦੀ ਪ੍ਰਾਪਤੀ, ਗੁਰੂ ਦੀ ਬਾਣੀ ਸੇਵਾ ਸਿਮਰਨ ਦੀ ਪ੍ਰਾਪਤੀ ਹੁੰਦੀ ਹੈ। ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ। ਸੰਤ ਹੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ, ਅਣ ਦਿਨ ਸੁਕਿਰਤ ਕਰੀਐ ਰਹਾਓ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਕੋਟ ਜਨਮ ਕੇ ਕਿਲ ਵਿਖਦਾਸੈ, ਹਰ ਚਰਨੀ ਚੈਤ ਲਾਏ। ਔਸਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ, ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਨਾਮ ਧਿਆਇਨ ਸੁਖ ਫਲ ਪਾਇਨ, ਆਠ ਪੈਰ ਅਰਾਧੇ ਤੇਰੀ ਸ਼ਰਨਾ, ਤੇਰੇ ਪ੍ਰਭਾਸੇ ਪੰਚ ਦੁਹਟ ਲੈ ਸਾਧੇ। ਮੇਰੇ ਸਤਿਗੁਰਾਂ ਦੇ ਅਕਾਲ ਪੁਰਖ ਦੇ ਚਰਨਾਂ ਕਮਲਾਂ ਵਿੱਚ ਗੁਰਬਾਣੀ ਦਾ, ਗੁਰ ਇਤਿਹਾਸ ਦਾ ਆਨੰਦ ਮਾਣ ਰਹੇ ਹਾਂ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੇਰੇ ਸਾਹਿਬ, ਮੇਰੇ ਅੰਤਰਜਾਮੀ, ਮੇਰੇ ਸਤਿਗੁਰੂ ਜੀ ਕਿਰਪਾ ਮਿਹਰ ਕਰ ਰਹੇ ਨੇ ਸਾਡੇ ਤੇ ਸਾਰਿਆਂ ਤੇ। ਸੰਤ ਹੋ ਰਾਮ ਨਾਮ ਨਿਸਤਰੀਐ, ਆਪਾਂ ਗੁਰਬਾਣੀ ਨੂੰ ਪੜਿਆ। ਮਹਾਰਾਜ ਕਹਿੰਦੇ ਹੇ ਸੰਤ ਜਨੋ, ਜੇ ਸੰਤ ਲਿਖਿਆ ਇੱਕ ਵਾਸਤੇ ਲਿਖਿਆ ਗੁਰਬਾਣੀ ਚ, ਜੇ ਸੰਤ ਉਹ ਸ਼ਬਦ ਆਇਆ ਤੇ ਬਹੁ ਬਚਨ ਇਹ ਸਾਰੀ ਸੰਗਤ ਵਾਸਤੇ ਬਾਲਿਆਂ ਲਈ ਲਿਖਿਆ। ਇਹਦਾ ਮਤਲਬ ਆ ਵੀ ਸਾਨੂੰ ਮਹਾਰਾਜ ਕਹਿੰਦੇ ਵੀ ਤੁਸੀਂ ਸੰਤ ਜਾਨਾ ਜਿਹੜੇ ਗੁਰੂ ਦੀ ਗੋਦ ਚ ਆਉਣੇ। ਸੰਤ ਮਨ ਦੀ ਸ਼ੁੱਧਤਾ ਦਾ ਨਾਮ ਆ, ਸੰਤ ਪਹਿਰਾਵੇ ਦਾ ਨਾਮ ਨੀ। ਸੰਤ ਸਮੂਹ ਅਨੇਕ ਮਤੀ ਕੇ, ਸੰਤ ਮਨ ਦੀ ਇਕਾਗਰਤਾ ਦਾ ਨਾਮ ਆ, ਸੰਤ ਸ਼ੁਭ ਗੁਣਾਂ ਦਾ ਨਾਮ ਆ, ਸੰਤ ਪਰਪਕਾਰਾਂ ਦਾ ਤੇ ਭਲੇ ਕਰਮਾਂ ਦਾ ਨਾਮ ਆ, ਸੰਤ ਉੱਚੀ ਅਵਸਥਾ ਦਾ ਨਾਮ ਆ, ਸੰਤ ਮਨ ਨੀਵੇ ਦਾ ਨਾਮ ਆ, ਸੰਤ ਉੱਚੀ ਬੁੱਧੀ ਦਾ ਨਾਮ ਆ, ਮਨ ਨੀਵਾ ਮਤ ਉੱਚੀ। ਸਰੀਰ ਕਰਕੇ ਜਾਂ ਕੱਪੜੇ ਕਰਕੇ ਨਹੀਂ ਕੋਈ ਸੰਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੇ ਸਾਧਨਾ ਸਾਧ ਲਈ ਮਨ ਦੀ, ਜਿਹਨੇ ਰੱਬ ਦੇ ਨਾਲ ਪ੍ਰੀਤੀ ਪਾਲੀ, ਜਿਹਦਾ ਰੱਬ ਦਾ ਪਿਆਰਾ ਬਣ ਗਿਆ ਤੇ ਰੱਬ ਨਾਲ ਜਿਹਦੀ ਰੂਹ ਰੰਗੀ ਗਈ ਨਾ, ਉਹ ਸੰਤਾ ਚਾਹੇ ਨਾਰਾ ਚਾਹੇ ਮਾਦਾ, ਚਾਹੇ ਕਿਸੇ ਵੀ ਮਜ਼ਹਬ ਕੌਮ ਦੇ ਵਿੱਚੋਂ ਆ, ਚਾਹੇ ਕਿਸੇ ਵੀ ਦੇਸ਼ ਦੇ ਵਿੱਚੋਂ ਆ, ਕਿਸੇ ਵੀ ਕੋਨੇ ਦੇ ਵਿੱਚੋਂ ਆ, ਰੱਬ ਨਾਲ ਪਿਆਰ ਕਰਨ ਵਾਲੀਆਂ ਰੂਹਾਂ ਨੂੰ ਮਹਾਰਾਜ ਨੇ ਸੰਤ ਕਿਹਾ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਮਹਾਰਾਜ ਕਹਿੰਦੇ ਇਹਨੂੰ ਵੱਡਿਆਂ ਭਾਗਾਂ ਵਾਲੇ ਪ੍ਰਾਪਤ ਕਰਦੇ ਆ। ਇਹ ਜਿਹੜਾ ਮਾਰਗ ਆ ਨਾ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਚ ਆਉਣ ਵਾਲਾ, ਇਹ ਜਿਹੜੀ ਧਰਮ ਦੀ ਪੌੜੀ ਹੈ, ਇਹਨੂੰ ਵੱਡਿਆਂ ਭਾਗਾਂ ਵਾਲੇ ਪ੍ਰਾਪਤ ਕਰਦੇ ਆ। ਉਹਨਾਂ ਧਰਮੀਆਂ ਦੀ ਗੱਲ ਕਰੀਏ ਜਿਹਨਾਂ ਨੇ ਧਰਮ ਨਿਭਾਏ ਹੈ। ਧਰਮ ਨਿਭਾਉਣਾ ਬੜਾ ਔਖਾ, ਧਰਮ ਕਹਿ ਲੈਣਾ, ਧਰਮ ਸੁਣ ਲੈਣਾ, ਧਰਮ ਲਿਖ ਲੈਣਾ, ਧਰਮ ਦੀ ਗੱਲ ਕਰ ਲੈਣੀ, ਇਹ ਅਲੱਗ ਵਿਸ਼ਾ ਏ। ਪਰ ਧਰਮ ਨੂੰ ਨਿਭਾ ਜਾਣਾ, ਇਹ ਬਿਰਲਿਆਂ ਦੇ ਹਿੱਸੇ ਵਿੱਚ ਆਇਆ। ਧਰਮ ਪਿਆਰਾ ਬਿਰਲਿਆਂ, ਬਿਰਲਿਆਂ ਨੂੰ ਲੱਗਿਆ ਜਾਣ ਨਹੀਂ ਪਿਆਰੀ ਲੱਗੀ। ਧਰਮੀ ਮਰਜੀਵੜੇ ਜਿਹੜੇ ਬਿਰਲੇ ਬਿਰਲੇ ਹੋਏ, ਆਓ ਨਾ ਧਰਮੀਆਂ ਦੀ ਗੱਲ ਕਰੀਏ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਪਰਸੋਂ ਵੀ ਤੇ ਕੱਲ ਵੀ ਆਪਾਂ ਇਤਿਹਾਸ ਦੀ ਲੜੀ ਨੂੰ ਤੋਰਿਆ, ਇਤਿਹਾਸ ਨੂੰ ਅੱਗੇ ਤੋਰਦੇ ਹੋਏ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਮਹਾਰਾ ਰਹਿਮਤਾਂ ਕਰਨ, ਕਿਉਂਕਿ ਗੁਰੂ ਦੀਆਂ ਵਡਿਆਈਆਂ, ਗੁਰੂ ਦੇ ਯੋਧਿਆਂ ਦੀਆਂ ਵਡਿਆਈਆਂ ਉਹਦੀਆਂ ਰਹਿਮਤਾਂ ਤੋਂ ਬਿਨਾਂ ਨਹੀਂ ਹੋ ਸਕਦੀਆਂ, ਨਾ ਕੀਤੀਆਂ ਜਾ ਸਕਦੀਆਂ ਤੇ ਨਾ ਸੁਣੀਆਂ ਜਾ ਸਕਦੀਆਂ। ਇਹ ਮਹਾਨ ਯੋਧੇ ਜਰਨੈਲਾਂ ਨੇ ਜਰਨੈਲੀ ਸੜਕ ਤੇ ਨਾਕਾ ਲਾਇਆ ਹੋਇਆ ਤੇ ਇਹ ਜਿਹੜਾ ਵੀ ਰਾਹੀ ਪਾਂਧੀ ਆਉਂਦਾ ਗੱਡਾ ਲਾਇਆ ਟਕਾ ਤੇ ਅੰਨਾ ਲਾਇਆ ਖੋਤਾ। ਇਹ ਜੇ ਤਾਂ ਭਰਿਆ ਗੱਡਾ ਤੇ ਟਕਾ ਲੈਂਦੇ ਆ ਤੇ ਨਹੀਂ ਅੰਨਾ ਲੈਂਦੇ ਆ, ਇਹ ਯੋਧੇ ਜਰਨੈਲ ਕਹਿੰਦੇ ਖਾਲਸੇ ਦਾ ਰਾਜ ਆ। ਜਿਵੇਂ ਸਰਕਾਰਾਂ ਟੈਕਸ ਵਸੂਲਦੀਆਂ, ਜਿਵੇਂ GST ਦਿੰਦੇ ਆ ਅਸੀਂ, ਇਹ ਖਾਲਸੇ ਦਾ ਰਾਜ ਆ। ਤੇ ਕਹਿੰਦੇ ਇੱਥੋਂ ਟੈਕਸ ਦੇ ਕੇ ਜਾਣਾ ਪੈਣਾ, ਮਾਮਲਾ ਦੇ ਕੇ ਜਾਣਾ ਪੈਣਾ, ਵਸੂਲੀ ਦੇ ਕੇ ਜਾਣੀ ਪੈਣੀ ਹੈ। ਤੇ ਜਿਹੜਾ ਵੀ ਰਾਹੀ ਪਾਂਧੀ ਆਉਂਦਾ ਸਿੰਘਾਂ ਦੇ ਰੋਗ ਤੋਂ ਡਰਦਾ, ਆਮ ਉਦੋਂ ਮੁਗਲੀ ਸੀ, ਸਿੰਘ ਤਾਂ ਹੈ ਨਹੀਂ ਸੀ ਕੋਈ, ਟਾਵੇਂ ਟਾਵੇਂ ਸੀ ਬਿਰਲੇ ਬਿਰਲੇ ਸਿੰਘ। ਮੁਗਲ ਲੋਕ ਆਉਂਦੇ ਜਾਂਦੇ ਤੇ ਪੈਸੇ ਦੇ ਕੇ ਗਾਂਹ ਲੰਘ ਜਾਂਦੇ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਇਹਨਾਂ ਨੇ ਇੱਕ ਪਹਿਲਾ ਟੋਲਾ ਕੁੱਟ ਕੇ ਜਿਹੜਾ ਭਜਾਇਆ ਸੀ ਨਾ ਇੱਥੋਂ, ਤੇ ਉਹਨਾਂ ਨੂੰ ਇੱਕ ਗੱਲ ਕਹਿਣੀ ਭੁੱਲ ਗਏ ਵੀ ਜਾ ਕੇ ਦੱਸ ਦਿਓ ਜਕਰੀਏ ਖਾਣ ਨੂੰ, ਜਿਹੜੇ ਬੜੀ ਉੱਟੀ ਅੜੀ ਕੀਤੀ ਨਾ ਪਹਿਲਿਆਂ ਨੇ, ਉਹਨਾਂ ਦੀ ਚੰਗੀ ਆਓ ਭਗਤ ਕੀਤੀ, ਪਰ ਉਹਨਾਂ ਨੇ ਜਾ ਕੇ ਵੀ ਨਾ ਜਕਰੀਏ ਖਾਣ ਨੂੰ ਦੱਸਿਆ। ਹੋਰ ਪੈਸੇ ਦੇ ਦੇ ਕੇ ਤੁਰੇ ਜਾਂਦੇ ਆ, ਕੋਈ ਜਾ ਕੇ ਜਕਰੀਏ ਖਾਣ ਦੇ ਗੱਲ ਕੰਨੀ ਨਹੀਂ ਪਾਉਂਦਾ। ਤੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੂੰ ਕਹਿੰਦਾ, ਗਰਜਾ ਸਿੰਘ ਵੀ ਆਪਾਂ ਪੈਸਿਆਂ ਲਈ ਥੋੜੀ ਨਾਕਾ ਲਾਇਆ, ਇਹ ਆਪਾਂ ਪੈਸੇ ਥੋੜੀ ਇਕੱਠੇ ਕਰਨੇ ਆ, ਆਪਾਂ ਤਾਂ ਨਾਕਾ ਲਾਇਆ ਵੀ ਜਿਹੜਾ ਜਕਰੀਆ ਕਹਿੰਦਾ ਵੀ ਮੈਂ ਸਿੰਘ ਖਤਮ ਕਰਤੇ, ਉਹਦੇ ਕੰਨਾਂ ਤੱਕ ਆਵਾਜ਼ ਪੈ ਜੇ ਵੀ ਸਿੰਘ ਨਹੀਂ ਖਤਮ ਹੋ ਸਕਦੇ, ਖਾਲਸੇ ਦਾ ਰਾਜ ਹਲੇ ਵੀ ਚੱਲਦਾ, ਆਪਾਂ ਤਾਂ ਇਸ ਕਰਕੇ ਨਾਕਾ ਲਾਇਆ, ਜਿਹੜਾ ਆਉਂਦਾ ਆਪਾਂ ਨੂੰ ਪੈਸੇ ਦੇ ਕੇ ਲੰਘ ਜਾਂਦਾ। ਤੇ ਬਾਬਾ ਗਰਜਾ ਸਿੰਘ ਕਹਿੰਦਾ, ਜਥੇਦਾਰ ਜੀ, ਉਹ ਸਾਹਮਣੇ 100 ਕੁ ਬੰਦਾ ਤੁਰਿਆ ਆਉਂਦਾ ਵੀ ਲੱਗਦਾ ਇਹ ਸਰਕਾਰੀ ਬੰਦੇ ਹੋਣਗੇ, ਜਿਹੜੇ ਹਿਸਾਬ ਨਾਲ ਇਹ ਇਕੱਠ ਜਿਹਾ ਕਰਕੇ ਤੁਰੇ ਆਉਂਦੇ ਹਨ, ਜਿਹੜੇ ਹਿਸਾਬ ਨੇ ਰੌਲਾ ਰੱਪਾ ਪਾਉਂਦੇ, ਖਲਬੜੀਆਂ ਉਡਾਉਂਦੇ ਆਉਂਦੇ ਆ, ਜਿਹੜੇ ਸਰਕਾਰੀ ਬੰਦੇ ਹੁੰਦੇ ਆ ਉਹਨਾਂ ਨੂੰ ਸਰਕਾਰ ਦਾ ਨਸ਼ਾ ਹੁੰਦਾ ਤੇ ਉਹ ਆਮ ਜਨਤਾ ਨੂੰ ਟੱਚ ਸਮਝਦੇ ਆ। ਗਰਜਾ ਸਿੰਘ ਕਹਿੰਦਾ, ਬੋਤਾ ਸਿੰਘ, ਉਹ ਸਾਹਮਣੇ ਜਿਹੜਾ ਟੋਲਾ ਆਉਂਦਾ ਨਾ, ਇਹ ਪੱਕਾ ਹੀ ਸਰਕਾਰੀ ਬੰਦਿਆਂ ਦਾ, ਤੇ ਇਹਨਾਂ ਦੇ ਹੱਥ ਆਪਾਂ ਖਬਰ ਭੇਜਣੀ ਆ ਉਹਨੂੰ ਜਕਰੀਏ ਖਾਣ ਨੂੰ, ਇਹ ਗੱਲ ਤੁਹਾਡੀ ਪੱਕੀ ਹੈ ਵੀ ਆਪਾਂ ਪੈਸਾ ਲਈ ਥੋੜੀ ਨਾਕਾ ਲਾਇਆ, ਪੈਸੇ ਲੋਕ ਦੇਈ ਜਾਂਦੇ ਲੰਘੀ ਜਾਂਦੇ ਆ, ਆਪਾਂ ਤਾਂ ਦੱਸਣਾ। ਤੇ ਇਹ ਆਏ ਜਦੋਂ ਨੇੜੇ ਤੇ ਸਿੰਘਾਂ ਨੇ ਰੁਕੇ, ਕਹਿੰਦੇ ਵਸੂਲ ਦਿਓ, ਮਾਮਲਾ ਦਿਓ ਸਿੰਘਾਂ ਦਾ, ਖਾਲਸੇ ਦਾ ਰਾਜ ਹੈ, ਸਾਡੇ ਰਾਜ ਦੇ ਵਿੱਚ ਟੈਕਸ ਦੇ ਕੇ ਜਾਣਾ ਜ਼ਰੂਰੀ ਹੈ। ਤੇ ਜਿਹੜੇ ਮੁੱਢੀ ਸੀ ਤੇ ਮੂਹਰ ਨੂੰ ਹੋ ਕੇ ਅਬਾ ਤਬਾ ਬੋਲਣ ਲੱਗੇ, ਕਹਿੰਦਾ ਉਹ ਸਿੱਖੜੀ ਉਹ ਕਿਹੜੇ ਰਾਜ ਦੀ ਗੱਲ ਕਰਦੇ ਆ, ਰਾਜ ਮੁਗਲ ਸਰਕਾਰ ਦਾ ਦਿੱਲੀ ਦੇ ਲਾਹੌਰ ਦੇ ਤਖ਼ਤ ਤੇ ਉੱਤੇ, ਤੇ ਜਕਰੀਏ ਖਾਨ ਨੂੰ ਭੁੱਲ ਗਏ ਤੁਸੀਂ? ਮੇਰੇ ਵਰਗਾ ਕਈ ਵਾਰੀ ਬੜਾ ਦਲੇਰ ਜਿਹੜਾ ਬਣਦਾ ਹੁੰਦਾ ਨਾ, ਇੱਕ ਤਾਂ ਹੁੰਦੀ ਦਲੇਰੀ ਅੰਦਰੋਂ, ਜਿਹੜੀ ਅੰਦਰੋਂ ਦਲੇਰੀ ਹੋਵੇ ਉਹ ਗੱਲ ਹੋਰ ਹੁੰਦੀ ਹੈ, ਇੱਕ ਉੱਤੋਂ ਉੱਤੋਂ ਦੂਜਿਆਂ ਨੂੰ ਦਲੇਰ ਬਣ ਕੇ ਕਈ ਵਾਰੀ ਬੰਦੇ ਦਿਖਾਉਂਦੇ ਹੁੰਦੇ ਵੀ ਦੂਜਿਆਂ 'ਚ ਮੇਰੀ ਟੌਹਰ ਬਣ ਜੇ ਵੀ ਮੈਂ ਦਲੇਰ ਹਾਂ, ਅੰਦਰ ਕੁਛ ਨਹੀਂ ਹੁੰਦਾ, ਅੰਦਰੋਂ ਭਾਵੇਂ ਅੰਦਰੋਂ ਡਰ ਹੀ ਹੁੰਦਾ, ਕਿਉਂਕਿ ਸਿੰਘਾਂ ਦਾ, ਸਿੰਘ ਤੇ ਸ਼ੇਰ ਦਾ ਤਾਂ ਡਰ ਹੀ ਡਰ ਹਨ। ਤੇ ਇਹ ਜਦੋਂ ਅੱਗੇ ਹੋ ਕੇ ਬਕਵਾਸ ਕਰਨ ਲੱਗਾ ਨਾ, ਬੋਲਣ ਲੱਗਾ ਭੈੜੇ ਸ਼ਬਦ, ਕਹਿੰਦਾ ਤੁਹਾਨੂੰ ਪਤਾ ਨਹੀਂ ਲੱਗਾ ਵੀ ਮਾਰ ਮਕਾ ਤੇ ਸਿੰਘ ਸਿਰਾਂ ਦੇ ਮੁੱਲ ਪਾਏ ਆ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨੂੰ ਗੁੱਸਾ ਆਇਆ, ਢਾਇਆ ਮਾਰ ਮਾਰ ਚ ਪਿੜੇ ਮੂੰਹ ਲਾਲ ਕਰਤਾ, ਜਦੋਂ ਇੱਕ ਦੇ ਪੈਣ ਲੱਗ ਗਈਆਂ ਦੂਜੇ ਪਿੱਛੇ ਹਟ ਗਏ, ਜਿਹੜਾ ਮਾੜਾ ਮੋਟਾ ਛਡਾਉਣ ਆਇਆ ਉਹ ਵੀ ਢਾਲਿਆ, ਚੰਗੀ ਆ ਉਹ ਭਗਤ ਕੀਤੀ, ਤੇ ਜਿਹੜੇ ਮਾੜੇ ਮੋਟੇ ਪੈਰ ਖਸਕਾਉਣ ਲੱਗੇ ਦੋ ਦੋ ਟੰਬੇ ਉਹਨਾਂ ਦੇ ਵੀ ਜੜਤੇ, ਜਿਹੜੇ ਕਿੱਕਰ ਤੇ ਬੇਰੀ ਦੇ ਟੰਬੇ ਵੱਢੇ ਹੋਏ ਉਹਨਾਂ ਨੇ, ਸਾਰੇ ਭਾਲੇ ਗੋਡਣਿਆ ਭਾਰ। ਕਹਿੰਦੇ ਦੱਸੋ ਹੁਣ ਟੈਕਸ ਦੇਣਾ ਕਿ ਨਹੀਂ ਦੇਣਾ? ਕਹਿੰਦੇ ਜੀ ਲਓ ਜਿੰਨੇ ਕਹੋਗੇ ਉਹਨੇ। ਸਾਡਾ ਕੀ ਆ, ਤੁਹਾਡੀ ਸਰਕਾਰ ਹੈ, ਤੁਹਾਡਾ ਮਾਮਲਾ, ਤੁਹਾਡਾ ਟੈਕਸ ਆ। ਉਹ ਕਹਿੰਦੇ ਇਕੱਲਾ ਟੈਕਸ ਨਹੀਂ ਲੈਣਾ, ਸਾਡੀ ਚਿੱਠੀ ਵੀ ਲੈ ਜਾਓ ਨਾਲ, ਤੇ ਜ਼ਕਰੀਆ ਖਾਨ ਨੂੰ ਪਹੁੰਚਾਉਣੀ ਹੈ ਇਹ ਚਿੱਠੀ ਸਾਡੀ, ਤੇ ਅਸੀਂ ਤੁਹਾਡੀਆਂ ਸ਼ਕਲਾਂ ਪਛਾਣ ਲਈਆਂ, ਜੇ ਨਾ ਪਹੁੰਚਾਈ ਤੇ ਅਸੀਂ ਫੇਰ ਦੁਬਾਰੇ ਤੁਹਾਡੀ ਸੇਵਾ ਚੰਗੀ ਤਰ੍ਹਾਂ ਕਰਾਂਗੇ। ਅਸੀਂ ਜਾਣ ਲਿਆ ਤੁਹਾਨੂੰ ਜਿੱਥੇ ਵੀ ਮਿਲ ਗਏ ਨਾ, ਹੁਣ ਤਾਂ ਛੱਡਤਾ ਫਿਰ ਗੱਟਾ ਹੀ ਲਾਵਾਂਗੇ। ਵੇਖੋ ਐਸੇ ਸਿੱਖ ਕਹਿੰਦੇ ਸਾਡੀ ਖਬਰ ਪਹੁੰਚਾ ਦਿਓ, ਜਾ ਕੇ ਦੱਸ ਦਿਓ ਜ਼ਕਰੀਆ ਖਾਨ ਨੂੰ। ਚਿੱਠੀ ਲਿਖਦਾ ਸਿੰਘ ਬੋਤਾ, ਹੱਥ ਵਿੱਚ ਸੋਟਾ ਬਹੁਤ ਹੀ ਮੋਟਾ, ਰਾਹ ਚ ਖਲੋਤਾ, ਗੱਡਾ ਲਾਇਆ ਆਨਾ ਤੇ ਟਕਾ ਲਾਇਆ ਖੋਤਾ, ਕਹਿ ਦਿਓ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ। ਆਓ ਜਿਵੇਂ ਕਹਿੰਦੇ ਖਾਲਸੇ ਦਾ ਰਾਜ ਹੋਇਆ ਲਾਹੌਰ, ਖਬਰ ਪਹੁੰਚਾ ਦਿਓ ਉਹਨਾਂ ਬੋਲਾਂ।

ਕੁਝ ਅਗਰਾਉਣਾ ਇਜ਼ਮ ਰਿਵਾਜ ਖਾਲਸੇ ਦਾ, ਇਹੋ ਕੁਝ ਅਗਰਾਉਣਾ ਇਜ਼ਮ ਰਿਵਾਜ ਖਾਲਸੇ ਦਾ, ਉਹ ਖਬਰ ਲੋਰ ਪਜਾ ਦਿਓ ਹੋ ਗਿਆ ਰਾਜ ਖਾਲਸੇ ਦਾ, ਖਬਰ ਲੋਰ ਪਜਾ ਦਿਓ ਹੋ ਗਿਆ ਰਾਜ।

ਕਿਵੇਂ ਲਾਹੌਰੀ ਹਾਕਮ ਬੈਠਾ ਕਰ ਅਭਿਮਾਨ ਰਿਹਾ, ਕਿਵੇਂ ਲਾਹੌਰੀ ਹਾਕਮ ਬੈਠਾ ਕਰ ਅਭਿਮਾਨ ਰਿਹਾ, ਸਾਨੂੰ ਘੁੱਗੀ ਚਿੜੀ ਗਟਾਰਾ ਵਾਂਗੂ ਜਾਣ ਰਿਹਾ, ਸਾਨੂੰ ਘੁੱਗੀ ਚਿੜੀ।

0: ਪੁੱਟਾ ਦੇ ਹੋ ਗਿਆ ਰਾਜ ਖਾਲਸੇ ਦਾ, ਖਬਰਦਾਰ ਪੁੱਟਾ ਦੇ ਹੋ ਗਿਆ ਰਾਜ ਖਾਲਸੇ ਦਾ, ਖਬਰਦਾਰ ਪੁੱਟਾ ਦੇ ਹੋ ਗਿਆ ਰਾਜ ਖਾਲਸੇ ਦਾ।
1: ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੇ ਪੈਸੇ ਵੀ ਲੈਣੇ ਆ ਤੇ ਸੇਵਾ ਵੀ ਤੁਹਾਡੀ ਚੰਗੀ ਕਰਾਂਗੇ, ਕਿਉਂਕਿ ਤੁਸੀਂ ਕਹਿੰਦੇ ਅਸੀਂ ਸਰਕਾਰੀ ਬੰਦੇ ਆ ਤੇ ਸਰਕਾਰੀ ਬੰਦਿਆਂ ਦੀ ਆਓ ਭਗਤ ਅਸੀਂ ਚੰਗੀ ਤਰ੍ਹਾਂ ਜਾਣਦੇ ਕਿਵੇਂ ਕਰਨੀ ਹੈ। ਤੇ ਦੂਜੀ ਗੱਲ ਇਹ ਵੀ ਆ ਤੁਹਾਡੀਆਂ ਸ਼ਕਲਾਂ ਦਾ ਸਾਨੂੰ ਪਤਾ, ਜੇ ਜ਼ਕਰੀਆ ਖਾਨ ਨੂੰ ਦੱਸਿਆ ਨਾ ਜਾ ਕੇ ਨਾ ਵੀ ਤੇਰੀ ਭਾਬੀ ਦੇ ਦਿਓਰ ਖੜੇ ਆ ਸੋਟੇ ਲਈ, ਤੇ ਫਿਰ ਤੁਹਾਡਿਆਂ ਦੁਬਾਰੇ ਜਦੋਂ ਮਿਲ ਗਏ ਤੁਹਾਡੀ ਧੌਣ ਲਾ ਦਿਆਂਗੇ ਤੁਹਾਡੀ, ਹੁਣ ਤਾਂ ਕੁੱਟ ਕਟਾਈ ਹੋਈ ਕੀਤੀ ਆ, ਫਿਰ ਤੁਹਾਡੀ ਧੜ ਤੇ ਧੌਣ ਅਲੱਗ ਕਰਾਂਗੇ। ਕਹਿੰਦੇ ਨਹੀਂ ਜੀ ਜ਼ਰੂਰ ਦੱਸਾਂਗੇ ਜਾ ਕੇ, ਦੇਖੋ ਇਹੋ ਜਿਹੇ ਸੁਰਮੇ ਕਹਿੰਦੇ ਦੱਸ ਦਿਓ ਜਾ ਕੇ, ਨਾਲੇ ਪਤਾ ਵੀ ਉੱਥੋਂ ਫੌਜਾਂ ਹੋਣਗੀਆਂ। ਆਹ ਸਮੇਂ ਦੀ ਸਮਾਪਤੀ ਹੈ, ਬਹੁਤ ਹੀ ਸਤਿਕਾਰਯੋਗ ਕੀਰਤਨੀ ਜੱਥਾ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜਾਮਣੀ ਸਾਹਿਬ ਵਾਲੇ ਬੜਾ ਰਸ ਭਿੰਨਾ ਕੀਰਤਨ ਕਰਦੇ, ਬੜੀ ਗੁਰੂ ਦੀ ਕਿਰਪਾ ਏ, ਉਹ ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਨਾਲ ਜੋੜਨਗੇ। ਅਗਲਾ ਪ੍ਰੋਗਰਾਮ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਸਤਿਕਾਰਯੋਗ ਬਾਬਾ ਜੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੀਏ, ਪਿਆਰ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦਾ ਢਾਡੀ ਜੱਥਾ, ਜੋ ਕਿ ਆਪ ਜੀ ਅਨੁਗੁਰ ਇਤਿਹਾਸ ਤੇ 12 ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜਾਮਣੀ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨੇ ਕਿਹਾ ਜਿਹੜੀ ਆਪ ਸੰਗਤ ਦੱਸ ਰਿਹਾ ਪਾਸੋਂ ਪ੍ਰਵਾਨ ਕਰਿਓ। ਸੋ ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਆਪ ਸੰਗਤਾਂ ਨੂੰ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਦੇ ਨਾਲ ਜੋੜਨਾ ਕਰਨਗੇ। ਲਵਾਓ ਹਾਜ਼ਰੀ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਘਰ ਪੰਜਵਾਂ ਆਲਾਹਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸੇ ਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਮੋਹਿਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਭਾਏ ਕਾਇਆ ਹਾਥੀ ਆਵੇ ਛੋੜਾ ਜਾਂ ਦਿਨ ਪੁੰਨੈ ਮੇਰੀ ਮਾਏ ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸੇ ਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਇੱਥੇ ਧੰਦਾ ਕੂੜਾ ਚਾਰ ਦਿਹਾ ਅੱਗੇ ਸਰ ਪਰ ਜਾਣਾ ਆਗੇ ਸਰ ਪਰ ਜਾਣਾ ਜਿਉਂ ਮਹਿਮਾਨਾ ਕਾਹੇ ਗਾਰਬ ਕੀਜੈ ਜਿਤ ਸੇਵੀਐ ਦਰਗੇ ਸੁਖ ਪਾਈਐ ਨਾਮ ਤਿਸੇ ਕਾ ਲੀਜੈ ਆਗੇ ਹੁਕਮ ਨਾ ਚੱਲੈ ਮੂਲੈ ਸਿਰ ਸਿਰ ਕਿਆ ਵਿਹਾਣਾ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਜੋ ਤਿਸ ਭਾਵੈ ਸਮਰਾ ਸੋਥੀਐ ਹੀਲੜਾ ਇਹੋ ਸੰਸਾਰੋ ਜਲ ਥਲ ਮਹੀਲ ਰਵ ਰਹਿਆ ਸਾਚੜਾ ਸਿਰਜਨਹਾਰੋ ਸਾਚਾ ਸਿਰਜਨਹਾਰੋ ਅਲੱਖ ਅਪਾਰੋ ਤਾਂ ਕਾ ਅੰਤ ਨ ਪਾਇਆ ਆਇਆ ਤਿਨਕਾ ਸਫਲ ਪਿਆ ਹੈ ਇੱਕ ਮਨ ਜਿਨੀ ਧਿਆਇਆ ਢਾਹੇ ਢਾਹੇ ਉਹ ਸਾਰੇ ਆਪੇ ਹੁਕਮ ਸਵਾਰ ਨਹਾਰੋ ਜੋ ਤਿਸ ਭਾਵੈ ਸਮਰਾ ਸੋਥੀਐ ਹੀਲੜਾ ਇਹੋ ਸੰਸਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੇ ਲਾਏ ਪਿਆਰੋ ਵਾਲੇ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੋ ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਛ ਸੂਝੈ ਨਾਹੀ ਇਹ ਤਨ ਏ ਵੈ ਕੋਵੈ ਇੱਥੇ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੇ ਲਾਏ ਪਿਆਰੋ ਵਡ ਹੰਸ ਮਹੱਲਾ ਪਹਿਲਾ ਆਵ ਹੋ ਮਿਲੋ ਸਹੇਲੀਓ ਸੱਚੜਾ ਨਾਮ ਲੇ ਹਾਂ ਰੋਵਹਿ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਪੀ ਉੱਥੇ ਜਾਣਾ ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੇ ਕਾ ਭਾਣਾ ਜੋ ਤਿਨ ਕਰ ਪਾਇਆ ਸੋ ਆਗੇ ਆਇਆ ਅਸੀਂ ਕੇ ਹੁਕਮ ਕਰੇ ਹਾਂ ਆਵ ਹੋ ਮਿਲੋ ਸਹੇਲੀਓ ਸੱਚੜਾ ਨਾਮ ਲੇ ਹਾਂ ਮਰਨ ਨਾ ਮੰਦਾ ਲੋਕਾਂ ਆਖੀਏ ਜੇ ਮਰ ਜਾਣੇ ਐਸਾ ਕੋਏ ਸੇਵ ਹੋ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਆਗੇ ਹੋਏ ਪੰਥ ਸੁਹੇਲੈ ਜਾਵ ਹੋ ਤਾਂ ਫਲ ਭਾਵ ਹੋ ਆਗੇ ਮਿਲੇ ਵਡਾਈ ਭੇਟੇ ਸਿਓ ਜਾਵ ਹੋ ਸੱਚ ਸਮਾਵ ਹੋ ਤਾਂ ਪਤ ਲੇਖੈ ਪਾਈ ਮੈਲੀ ਜੈ ਪਾਵ ਹੋ ਖਸਮੈ ਭਾਵ ਹੋ ਰੰਗ ਸਿਓ ਰਲੀਆਂ ਮਾਣੈ ਮਰਨ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣੈ ਮਰਨ ਮੁਣਸਾਂ ਸੂਰਿਆਂ ਹੱਕ ਹੈ ਜੇ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੇ ਆਖੀਐ ਦਰਗੇ ਪਾਵੈ ਸਾਚੀ ਮਾਣੋ ਦਰਗੇ ਮਾਣ ਪਾਵ ਹੇ ਪਤ ਸਿਓ ਜਾਵ ਹੇ ਆਗੇ ਦੁੱਖ ਨਾ ਲਾਗੈ ਕਰ ਏਕ ਧਿਆਵ ਹੈ ਤਾਂ ਫਲ ਪਾਵ ਹੈ ਚਿਤ ਸੇਵੀਐ ਭਉ ਭਾਗੈ ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ ਆਪੇ ਜਾਣੈ ਜਾਣੋ ਮਰਨ ਮੁਨਸਾਂ ਸੂਰਿਆਂ ਹੱਕ ਹੈ ਜੇ ਹੋਏ ਮਰਹਿ ਪਰਵਾਣੋ ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਇਹ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਬੀਚਾਰੋ ਕੁਦਰਤ ਬੀਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ ਜਿਨ ਕਿਸ ਕੀਆ ਸੋਈ ਜਾਣੈ ਤਾਂ ਕਾ ਰੂਪ ਅਪਾਰੋ ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਵਡ ਹੰਸ ਮਹੱਲਾ ਪਹਿਲਾ ਦੱਖਣੀ ਸੱਚ ਸੇ ਰੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰੋ ਜਿਨ ਆਪੀ ਨੇ ਆਪ ਸਾਜਿਆ ਸੱਚੜਾ ਅਲੱਖ ਅਪਾਰੋ ਦੋਏ ਪੁੜ ਜੋੜ ਵਿਛੋੜੀਐਨ ਗੁਰਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜੀਐਨ ਅਹਿਨਸ ਚਲਤ ਵਿਚਾਰੋ
ਸਚੜਾ ਸਾਹਿਬ ਸੱਚ ਤੂੰ ਸਚੜਾ ਦੇਹਿ ਪਿਆਰੋ ਰਹਾਉ। ਤੁਧ ਸਿਰਜੀ ਮੇਦਨੀ ਦੁਖ ਸੁਖ ਦੇਵਨ ਹਾਰੋ, ਨਾਰੀ ਪੁਰਖ ਸਿਰਜੀ ਐ ਬਿਕ ਮਾਇਆ ਮੋਹ ਪਿਆਰੋ। ਖਾਣੀ ਬਾਣੀ ਤੇਰੀ ਆ ਦੇਹ ਜੀਆ ਆਧਾਰੋ, ਕੁਦਰਤ ਤਖ਼ਤ ਰਚਾਇਆ ਸੱਚ ਨਬੇੜਨ ਹਾਰੋ। ਆਵਾਗਵਨ ਸਿਰਜਿਆ ਤੂੰ ਥਿਰ ਕਰਨੈ ਹਾਰੋ, ਜੰਮਣ ਮਰਨਾ ਆਈ ਗਿਆ ਬਦਕ ਜੀਓ ਬੇਕਾਰੋ। ਭੂਡੜੈ ਨਾਮ ਵਿਸਾਰਿਆ ਬੂਡੜੈ ਕਿਆ ਤਿਸ ਚਾਰੋ, ਗੁਣ ਛੋੜ ਬਿਖ ਲੱਦਿਆ ਗੁਣ ਕਾ ਬਨਜਾਰੋ। ਸਦੜੇ ਆਏ ਤਿਨਾ ਜਾਨੀਆ ਹੁਕਮ ਸੱਚੈ ਕਰ ਤਾਰੋ, ਨਾਰੀ ਪੁਰਖ ਵੇ ਸੁਨਿਆ ਵਿਛੁੜਿਆ ਮੇਲਣ ਹਾਰੋ। ਰੂਪ ਨਾ ਜਾਣੈ ਸੋਹਣੀਐ ਹੁਕਮ ਬਦੀ ਸਰਕਾਰੋ, ਬਾਲਕ ਬਿਦ ਨਾ ਜਾਣਨੀ ਤੋੜਨ ਹੇਤ ਪਿਆਰੋ। ਨੌ ਦਰ ਠਾਕੇ ਹੁਕਮ ਸੱਚੈ ਹੰਸ ਗਿਆ ਗੈ ਨਾਰੇ, ਸਾ ਧਨ ਛੁੱਟੀ ਮੁੱਠੀ ਝੂਠ ਵਿਦਨੀਆ ਮ੍ਰਿਤਕੜਾ ਅੰਗਨੜੇ ਬਾਰੇ। ਸੁਰਤ ਮੁਈ ਮਰ ਮਾਈਐ ਮਹਿਲ ਰੁਨੀ ਦਰ ਬਾਰੇ, ਰੋਵ ਹੋ ਕੰਤ ਮਹੇਲੀਓ ਸੱਚੇ ਕੇ ਗੁਣ ਸਾਰੇ। ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਬਾਰੇ, ਵਾਜੇ ਵੱਜੇ ਸੱਚੀ ਬਾਣੀਆ ਪੰਚਮੂਏ ਮਨ ਮਾਰੇ। ਜਾਨੀ ਵੇ ਸੁਨੜੇ ਮੇਰਾ ਮਰਨ ਪਿਆ ਤ੍ਰਿਕ ਜੀਵਨ ਸੰਸਾਰੇ, ਜੀਵਤ ਮਰੇ ਸੋ ਜਾਣੀਏ ਪਿਰ ਸੱਚੜੇ ਹੇਤ ਪਿਆਰੇ। ਤੁਸੀਂ ਰੋਵ ਹੋ ਰੋਵਨ ਆਈ ਹੋ ਝੂਠ ਮੁੱਠੀ ਸੰਸਾਰੇ, ਹੋ ਮੁੱਠੜੀ ਧੰਦੇ ਧਾਵਣੀਆਂ ਪਿਰ ਛੋਡੜੀ ਵਿਦਨ ਕਾਰੇ। ਘਰ ਘਰ ਕੰਤ ਮਹੇਲੀਆ ਰੂੜੇ ਹੇਤ ਪਿਆਰੇ, ਮੈਂ ਪਿਰ ਸੱਚ ਸਲਾਹਣਾ ਹੋ ਰਿਹਸੜੀ ਨਾਮ ਪਧਾਰੇ। ਗੁਰ ਮਿਲੀਐ ਵੇਸ ਪਲਟਿਆ ਸਾ ਤਨ ਸੱਚ ਸ਼ੀਗਾਰੋ, ਆਵ ਹੋ ਮਿਲੋ ਸਹੇਲੀਓ ਸਿਮਰੋ ਸਿਰਜਨ ਹਾਰੋ। ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ, ਗਾਵ ਹੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ। ਵਡ ਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਨੋਵਾ। ਸੱਚੜਾ ਦੂਰ ਨਾ ਭਾਲੀਏ ਘਟ ਘਟ ਸ਼ਬਦ ਪਛਾਣੋਵਾ, ਸੱਚ ਸ਼ਬਦ ਪਛਾਣੋ ਦੂਰ ਨਾ ਜਾਣ ਹੋ। ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਮੈ ਪਿੜਕਾਚੀ। ਜਿਨ ਥਾ ਭੀ ਬਿਦ ਜਾਣੈ ਸੋਈ ਕਿਆ ਕੋ ਕਹੈ ਵਖਾਣੋ, ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ। ਬਾਬਾ ਆਇਆ ਹੈ ਉੱਠ ਚੱਲਣਾ ਅਦ ਪੰਦੀ ਹੈ ਸੰਸਾਰੋ ਵਾ, ਸਿਰ ਸਿਰ ਸੱਚੜੇ ਲਿਖਿਆ ਦੁੱਖ ਸੁੱਖ ਪੁਰਬ ਵਿਚਾਰੋ ਵਾ। ਦੁੱਖ ਸੁੱਖ ਦੀਆ ਜਿਹਾ ਕੀਆ ਸੋ ਨਿਭ ਹੈ ਜੀ ਨਾਲੇ, ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ। ਆਪ ਨਿਰਾਲਮ ਧੰਦੈ ਬਾਧੀ ਕਰ ਹੁਕਮ ਛਡਾਵਨ ਹਾਰੋ, ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੇ ਭਾਏ ਬੇਕਾਰੋ। ਜਮ ਮਾਰਗ ਪੰਥਨਾ ਸੁਜੀ ਉਜੜ ਅੰਧ ਗੁਬਾਰੋ ਵਾ, ਨਾ ਚੱਲ ਲੇਪ ਤੂ ਲਾਈਆ ਨਾ ਭੋਜਨ ਪਰਕਾਰੋ ਵਾ। ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸ਼ਿਗਾਰੋ, ਗੱਲ ਸੰਗਲ ਸਿਰ ਮਾਰੈ ਉਬੋ ਨਾ ਦੀਸੈ ਕਰ ਬਾਰੋ। ਹਿਬਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ, ਬਿਨ ਸੱਚੇ ਕੋ ਬੇਲੀ ਨਾਹੀ ਸੱਚ।

ਹੋਏ ਜਿਹ ਸਿਮਰਤ ਗਤ ਪਾਈਐ ਤਿਹ ਭਜ ਰੇ ਤੈ ਮੀਤ ਕਹੁ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਨ ਹੋ ਚਤੁਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ ਕਟ ਕਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੁ ਨਾਨਕ ਤਿਹ ਭਜ ਮਨਾ ਭਉ ਨਿਦ ਉਤਰੈ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਮਾਨ ਕਹੁ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤ

ਨਾ ਕਹੋ ਨਾਨਕ ਸੁਨਰੀ ਮਨਾ ਗਿਆਨੀ ਤਾਹੇ ਬਖਾਨ ਜਿਹ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੋ ਨਾਨਕ ਸੁਨਰੀ ਮਨਾ ਤਿਹ ਨਰ ਮਾਥੈ ਭਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨਰੀ ਮਨਾ ਤਿਹ ਘਟ ਬ੍ਰਹਮ ਨਿਵਾਸ ਜਿਹ ਪ੍ਰਾਣੀ ਹੋਮੇ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ।

ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੈ ਕਾਮ। ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। ਕਹੋ ਨਾ

ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਮਨ ਮਾਇਆ ਮੈਂ ਫਦ ਰਹਿਓ ਵਿਸਰਿਓ ਗੋਬਿੰਦ ਨਾਮ। ਕਹੁ ਨਾਨਕ ਬਿਨ ਹਰ ਭਜਨ ਜੀਵਨ ਕੌਣੈ ਕਾਮ। ਪ੍ਰਾਣੀ ਰਾਮ ਨ ਚੇਤਈ ਮਦ ਮਾਇਆ ਕੈ ਅੰਧ। ਕਹੁ ਨਾਨਕ ਹਰ ਭਜਨ ਬਿਨ ਪਰਤ ਤਹੇ ਜਮ ਫੰਦ। ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨ ਕੋਈ। ਕਹੁ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਜਨਮ ਜਨਮ ਭਰ ਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ। ਕਹੁ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਬਾਸ। ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਭਗਵਾਨ। ਬਾਲ ਜਵਾਨੀ ਹਰ ਬਿਰਦ ਫੁਨ ਤੀਨ ਅਵਸਥਾ ਜਾਨ। ਕਹੁ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਕਰਨੋ ਤੋ ਸੋ ਨਾ ਕੀਓ।

ਗੱਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨ ਕੋਏ ਕਹੋ ਨਾਨਕ ਸੁਨਰੇ ਮਨਾ ਹਰ ਪਾਵੈ ਸੋ ਹੋਏ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰ ਤਿਹੇ ਪੂਰਨ ਹੋਵੈ ਕਾਮ ਝੂਠੇ ਮਾਨ ਕਹਾਂ ਕਰੈ।

कह सब किश होत उपाय, कहो नानक अब ओट हर गज ज्यों हो सहाय।

ਗੁਣੀ ਉੱਚੇ ਸੁਰ ਸੁਹਿਓ ਪਨਕੀਨੀ ਬੇਗ ਰਾਗ ਸਿਉ ਪੰਚੋ ਚੀਨੀ ਬੈਰਾ ਧਰ ਗਜ ਧਰ ਕੇ ਦਾਰਾ ਜਬਲੀ ਧਰ ਨਟ ਔ ਜਲ ਧਾਰਾ।

ਸਾਸ ਜੀਉ ਸਤਿਗੁਰ ਭਾਣੇ ਆਪਣੇ ਬਹਿ ਪਰਵਾਰ ਸਦਾਇਆ ਮਤ ਮੈਂ ਪਿਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੇ ਮਿਤ ਬਿਗਸੈ ਜਿਸ ਮਿਤ ਕੀ ਭੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈਨਾਵੇ ਸਤਿਗੁਰੂ ਪ੍ਰਤੱਖ ਹੁੰਦੇ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਧ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੀ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਨ ਜੀਓ ਕੇਸੋ ਗੋਪਾਲ ਪੰਡਤ ਸਦਿਹੋ ਹਰ ਹਰ ਕਥਾ ਪੜੈ ਪੁਰਾਨ ਜੀਓ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੀਬਾਨ ਹਰ ਰੰਗ ਗੁਰ ਭਾਵੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਸਤਿਗੁਰ

ਸਵਾਸਾਂ ਸੰਗ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੀ

ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਸੇਵਾਵਾਂ ਨਿਭਾਉਂਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ, ਪੜ੍ਹੀ ਬਾਣੀ ਕੀਰਤਨ ਦਾ ਫਲਾਦੇਸ਼, ਵਿਛੜੀ ਹੋਈ ਜੀਵਾਤਮਾ ਨੂੰ ਬਖਸ਼ਣਾ, ਇਸ ਸੰਸਾਰ ਅੰਦਰ ਜੀਵਨ ਯਾਤਰਾ ਦੌਰਾਨ ਭਾਈ ਸੁਖਦੀਪ ਸਿੰਘ ਹੋਰਾਂ ਪਾਸੋਂ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਖਿਮਾ ਕਰਨੀਆਂ, ਪਾਤਸ਼ਾਹ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰਨਾ, ਆਵਾਗਮਨ ਦੇ ਚੱਕਰ ਤੋਂ ਮੁਕਤ ਕਰਨਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਪਰਿਵਾਰ ਵਿੱਚ ਸੁੱਖ ਸ਼ਾਂਤੀ ਤੰਦਰੁਸਤੀਆਂ ਵਰਤਾਉਣੀਆਂ, ਵਿਛੜੀ ਹੋਈ ਜੀਵਾਤਮਾ ਨਿਮਿਤ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਵਸਤਰ ਭੇਂਟ ਕੀਤੇ ਗਏ ਹਨ, ਪਾਤਸ਼ਾਹ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰੀ ਸਾਧ ਸੰਗਤ ਜੀ, ਆਪ ਸਰਬੱਤ ਸੰਗਤ, ਭਾਈ ਸੁਖਦੀਪ ਸਿੰਘ ਜੌਹਲ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ। ਹੁਣ ਕੇਵਲ 2-4 ਮਿੰਟ ਲਈ ਗੁਰਦੁਆਰਾ ਸਾਹਿਬ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਈ ਰਣਬੀਰ ਸਿੰਘ ਜੀ ਪਰਮਾਰ ਆਪ ਜੀ ਨਾਲ ਚੰਦ ਸ਼ਬਦਾਂ ਦੀ ਸਾਂਝ ਪਾਉਣਗੇ। ਸੋ ਬੜਾ ਦੁਖਦਾਈ ਵਕਤ ਹੈ, ਗੁਰੂ ਪਾਤਸ਼ਾਹ ਕਿਰਪਾ ਕਰੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ। ਕਹਿਣਾ ਬੜਾ ਸੌਖਾ ਹੈ ਪਰ ਭਾਣਾ ਮੰਨਣਾ ਬਹੁਤ ਔਖਾ ਹੈ। ਗੁਰੂ ਕਿਰਪਾ ਕਰੇ ਤੇ ਸੰਭਵ ਹੈ। ਆਓ ਭਾਈ ਰਣਬੀਰ ਸਿੰਘ ਜੀ ਪਰਮਾਰ ਕੁਝ ਸਮੇਂ ਲਈ ਆਪਣੇ ਚੰਦ ਸ਼ਬਦਾਂ ਦੀ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਚਰਨਾਂ ਵਿੱਚ ਸ਼ੋਭਤ ਸਾਧ ਸੰਗਤ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹ ਰਹੇ ਸਨ। ਇਹ ਜੀਵਨ ਸੁਪਨ ਸਮਾਨ, ਭਾਵ ਕੇ ਜੀਵਨ ਸੁਪਨੇ ਦੀ ਤਰ੍ਹਾਂ ਹੈ। ਮੈਨੂੰ ਪਤਾ ਹੈ ਕਿ ਜਦੋਂ ਮਾਤਾ ਪਿਤਾ ਨੇ ਜਾ ਉਹਨਾਂ ਦੇ ਵੱਡਿਆਂ ਨੂੰ ਬੱਚੇ ਨੂੰ ਤੋਰਨਾ ਪੈਂਦਾ, ਕਿੱਡਾ ਦੁੱਖ ਹੁੰਦਾ, ਇਹ ਉਹੀ ਜਾਣਦੇ ਨੇ। ਸੁਖਦੀਪ ਦੀ ਅੰਤਮ ਅਰਦਾਸ ਦੇ ਵਿੱਚ ਆਪਾਂ ਜੁੜ ਬੈਠੇ ਹਾਂ। ਜਿਵੇਂ ਉੱਥੇ ਬੱਚਿਆਂ ਨੇ ਵੀ ਸੁਣਿਆ, ਜਾਂ ਉਹਨਾਂ ਦੇ ਦੋਸਤ ਵੀ ਬੋਲੇ ਸਨ, ਉਹਨਾਂ ਦੇ ਬ੍ਰਦਰ ਵੀ ਬੋਲੇ ਸਨ ਕਿ ਆਉਂਦਾ ਸਭ ਕੋਈ ਹੈ, ਪਰ ਸੰਸਕਾਰ ਅਤੇ ਗੁਣ, ਚੰਗੇ ਗੁਣ ਪਰਮਾਤਮਾ ਕਿਸੇ ਨੂੰ ਬਖਸ਼ਿਸ਼ ਕਰਦਾ। ਜਿਵੇਂ ਉੱਥੇ ਸੁਣਿਆ ਕਿ ਸੁੱਖਾ ਜਾਂ ਸੁਖਦੀਪ ਇੱਕ ਚੰਗੇ ਗੁਣਾਂ ਦਾ ਮਾਲਕ ਸੀ, ਚੰਗੇ ਸੰਸਕਾਰਾਂ ਦਾ ਮਾਲਕ ਸੀ। ਇਹੀ ਸੰਸਕਾਰ ਜਾਂ ਚੰਗੇ ਗੁਣ ਹਨ ਜੋ ਕਿਸੇ ਮਨੁੱਖ ਦੇ ਜਾਣ ਤੋਂ ਬਾਅਦ ਉਹਨਾਂ ਦੇ ਸਕੇ ਸੰਬੰਧੀਆਂ ਨੂੰ ਜਾਂ ਪਿਆਰ ਕਰਨ ਵਾਲੇ ਨੂੰ ਇੱਕ ਐਨਰਜੀ ਦਿੰਦੇ ਨੇ, ਤਾਕਤ ਦਿੰਦੇ ਨੇ ਗਾਂਹ ਵਧਣ ਦੀ। ਸੋ ਜੌਲ ਪਰਿਵਾਰ ਨੂੰ ਕਾਫੀ ਵੱਡਾ ਸਦਮਾ ਲੱਗਿਆ, ਪਰ ਇਹ ਸਾਰੇ ਪਰਿਵਾਰ 'ਤੇ ਇਹ ਗੁਰੂ ਦਾ ਭੈ ਰੱਖਣ ਵਾਲਾ ਪਰਿਵਾਰ ਹੈ, ਸਮੁੱਚਾ ਜੌਲ ਪਰਿਵਾਰ। ਕੁਲਵਿੰਦਰ ਭਾਅ ਜੀ, ਲਾਲੀ ਭਾਅ ਜੀ, ਪੰਮਾ ਭਾਅ ਜੀ, ਜਿੰਨੇ ਵੀ ਹੋਰ ਕਜ਼ਨ ਚਰਨਜੀਤ ਹੋਣੀ, ਸਾਰੇ ਭਰਾ, ਜਦੋਂ ਵੀ ਇਹ ਗੁਰਦੁਆਰਾ ਸਾਹਿਬ ਜਦੋਂ ਬਣਿਆ ਸੀ, ਇਹ ਸਾਰੇ ਪਰਿਵਾਰ ਦੀ ਬੜੀ ਦੇਣ ਹੈ। ਸੋ ਅਸੀਂ ਸਾਰੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ, ਸਮੁੱਚੇ ਸੇਵਾਦਾਰਾਂ ਵੱਲੋਂ, ਗ੍ਰੰਥੀ ਸਾਹਿਬਾਨਾਂ ਵੱਲੋਂ ਇਸ ਪਰਿਵਾਰ ਵਾਸਤੇ ਅਰਦਾਸ ਹੈ, ਉਸ ਵਿਛੜੀ ਰੂਹ ਵਾਸਤੇ ਅਰਦਾਸ, ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਪਰਿਵਾਰਾਂ ਨੂੰ, ਬੱਚਿਆਂ ਨੂੰ, ਸਾਡੀ ਭੈਣ ਨੂੰ ਅਤੇ ਹੋਰ ਵੱਡੇ ਵਡੇਰਿਆਂ ਨੂੰ, ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਜੌਹਲ ਪਰਿਵਾਰ ਵੱਲੋਂ ਜਿਤਨੇ ਵੀ ਦੂਰੋਂ ਨੇੜਿਓਂ ਚੱਲ ਕੇ ਆਏ ਨੇ, ਬੀਸ਼ੀ ਤੋਂ ਆਏ ਨੇ, ਕਾਫੀ ਵੱਡਾ ਪਰਿਵਾਰ ਹੈ, ਅੰਟੇਰੀਓ ਤੋਂ, ਅਮੈਰੀਕਾ ਤੋਂ, ਇੰਗਲੈਂਡ ਤੋਂ, ਐਡਮਿੰਟਨ ਤੋਂ, ਜਾਂ ਲੋਕਲ ਜਿਤਨੀ ਵੀ ਸੰਗਤ, ਰਿਸ਼ਤੇਦਾਰ, ਸੱਜਣ ਮਿੱਤਰ ਤੁਸੀਂ ਆਏ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਰਿਵਾਰ ਵੱਲੋਂ ਗ੍ਰੰਥੀ ਸਾਹਿਬਾਨਾਂ ਦਾ, ਗੁਰੂ ਕੇ ਕੀਰਤਨੀਆਂ ਦਾ, ਸਮੁੱਚੇ ਸੇਵਾਦਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ। ਦੇਗ ਲੈਣ ਉਪਰੰਤ ਆਪ ਜੀ ਨੇ ਗੁਰੂ ਕਾ ਲੰਗਰ ਤਿਆਰ ਹੈ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਭਾਈ ਰਣਵੀਰ ਸਿੰਘ ਜੀ ਪਰਮਾਰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਸਤਿਸੰਗ ਜੀ, ਹੁਣ ਸਮਾਂ ਹੋਇਆ ਹੈ ਸੋਦਰ ਦੀ ਚੌਂਕੀ ਦਾ। ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਬੇਨਤੀ ਹੈ ਕਿ ਦੇਗ ਆਪ ਜੀ ਜਾਣ ਦਿਓ, ਬਾਹਰ ਕਾਊਂਟਰ ਤੋਂ ਹੀ ਮਿਲੇਗੀ। ਸੋ ਆਪ ਜੀ ਨੇ ਬੜੇ ਠਰੰਮੇ ਨਾਲ, ਬੜੇ ਸਹਿਜ ਨਾਲ ਆਪਣੀ ਵਾਰੀ ਮੁਤਾਬਕ ਕੜਾ ਪ੍ਰਸ਼ਾਦ ਲੈ ਕੇ ਫਿਰ ਗੁਰੂ ਕੇ ਲੰਗਰਾਂ 'ਚੋਂ ਲੰਗਰ ਜ਼ਰੂਰ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈ ਆ, ਸਿੱਧਾ ਪੁਰਖਾ ਕੀਆ ਵਡਿਆਈ ਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾ ਹੀ ਠਾਕ ਰਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ।

ਭਰਿਆ। ਸੈਲ ਪੱਥਰ ਮੈਂ ਜੰਤੂ ਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ।

ਕਿਹਾ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖੜਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਾਲ ਧਰਿਆ ਜਨ ਨਾਨਕ ਬਲ ਬਲ।

ਸਾਧ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ।

ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਾਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ

ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਉਹ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀਵ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ

ਸਿਮਰੈ ਸੁਤਰ ਧਾਰੀ ਤੁਮ ਤੇ ਹੋਏ ਸੋ।

ਸੰਗਨ ਬਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ।

ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘ ਆਯੂ ਗੁਰਸਿੱਖੀ ਜੀਵਨ ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਮੂਰਖ ਕੀ ਕੋ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ।

ਸਾਹੋ ਸਿਰ ਸਾਂਦ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਣਾ ਮਿਟ ਗਿਆ ਕਾਲੈ ਕਾ ਕਿਛ ਨਾ ਵਸਾਏ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਣਾ ਮਿਟ ਗਿਆ ਕਾਲੈ ਕਾ ਕਿਛ ਨਾ ਵਸਾਏ ਹਰ ਸੇਤੀ ਮਨ ਰਵ ਰਹਿਆ

ਹਰ ਉਚਰਾ ਹਰ ਲਾਹਾ ਲੈਣੀ, ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹੋ ਕੁਰਬੈਣੀ, ਜਿਨ੍ਹਾਂ

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।